ਜਾਤ ਮੈਂ ਜੋਤ, ਜੋਤ ਮੈਂ ਜਾਤਾ, ਗਲ ਗਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛੁ ਕਰਨਾ ਸੋ ਕਰ ਰਹਿਆ।

ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਗੇ ਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਟ ਚੀਰਾ ਰਹਾਓ।

ਚੌਪਈ ਸੰਵਤ ਸਤਰੈ ਸਹਿਜ ਪਣਿਜੈ ਅਰ ਸਹਿਜ ਪੁਨ ਦੇਨ ਕਹਿਜੈ ਭਾਦਰਵ ਸੁਧਿ ਅਸ਼ਟਮੀ ਰਵਿ ਵਾਰਾ ਤੀਰ ਸਤ ਦੁਰਭ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ ਰੂਪ ਖਿਆਨੇ ਤ੍ਰਿਆ ਚਰਿਤਰੇ।

ਸਾਚ ਦੋਹਰਾ ਠਾਠ ਭਇਉ ਮੈਂ ਜੋਰ ਕਰ ਵਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗਤ ਜੀ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਆਉਣ ਸਾਡੇ ਸਰਕਾਰ ਜੋ ਭਾਈ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੀ ਰਸਮਾਂ ਦੁਆਰਾ ਕੁਛ ਸਮਾਂ ਗੁਰੂ ਕੇ ਸ਼ਬਦ ਦੀ ਵਿਚਾਰ ਸਾਨੂੰ ਕਰੀਏ ਜੀ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੁਨਾਸਰੀ ਮਹੱਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਰਹਾਓ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਅੱਖ ਸਭ ਜਾਏ। ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹ ਚਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰ

ਜਿਤ ਲੱਗ ਤਰਨਾ ਹੋਰ ਨਹੀਂ ਥਾਂ। ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਆਪ ਸਭ ਨੂੰ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਅੱਜ ਤੋਂ 422 ਸਾਲ ਪਹਿਲਾਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ 1.5 ਸਾਲ ਦਾ ਸਮਾਂ ਲਗਾ ਕਰਕੇ ਭਾਈ ਗੁਰਦਾਸ ਜੀ ਪਾਸੋਂ ਆਦਿ ਬੀੜ ਲਿਖਵਾਈ ਸੀ, ਅੱਜ ਦੇ ਦਿਨ ਦਰਬਾਰ ਸਾਹਿਬ ਵਿਖੇ ਉਸ ਆਦਿ ਬੀੜ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਦੇ ਹੱਥੀਂ ਕਰਵਾਇਆ ਸੀ। ਆਪਾਂ ਇਸ ਦਿਹਾੜੇ ਨੂੰ ਹਮੇਸ਼ਾ ਹੀ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਦੇ, ਕਿਉਂਕਿ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਜ਼ਾਨਾ ਪ੍ਰਕਾਸ਼ ਕਰਦੇ ਹਾਂ। ਸਵੇਰੇ ਹਰ ਗੁਰਦੁਆਰਾ ਸਾਹਿਬ 'ਚ ਰੋਜ਼ਾਨਾ ਸਵੇਰੇ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਅਤੇ ਜਿਸ ਦਿਨ ਪਹਿਲਾ ਪ੍ਰਕਾਸ਼ ਹੋਇਆ ਸੀ ਉਹ ਦਿਹਾੜਾ ਆਪਾਂ ਅੱਜ ਮਨਾ ਰਹੇ ਹਾਂ। 422 ਸਾਲ ਹੋ ਗਏ। ਪਿਛਲੇ ਹਫ਼ਤੇ ਦੇ ਦੀਵਾਨ ਵਿੱਚ ਵੀ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਬਾਰੇ ਕੁਝ ਵਿਚਾਰਾਂ ਦੀ ਸਾਂਝ ਕਰਨ ਦਾ ਯਤਨ ਕੀਤਾ ਸੀ। ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਬਾਣੀ ਦੇ ਨਾਲ ਜੋੜਿਆ। ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ। ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ੀ ਸੀ, ਪਰ ਗੁਰੂ ਐਲਾਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰ ਦਿੱਤਾ ਸੀ। ਬਾਕੀ ਗੁਰੂ ਸਾਹਿਬਾਨ ਨੇ ਵੀ, ਜਿਵੇਂ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਥਨ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਸਾਹਿਬਾਨ ਨੇ ਇਸ ਬਾਣੀ ਨੂੰ ਗੁਰੂ ਐਲਾਨ ਦਿੱਤਾ ਸੀ। ਪਰ ਕਦੇ ਵੀ ਗੁਰੂ ਸਾਹਿਬਾਨ ਵੱਲੋਂ ਇਹ ਦਾਅਵਾ ਨਹੀਂ ਕੀਤਾ ਗਿਆ ਕਿ ਬਾਣੀ ਦੀ ਰਚਨਾ ਅਸੀਂ ਕੀਤੀ, ਮੈਂ ਕੀਤੀ, ਕਦੇ ਵੀ ਮੈਂ ਦਾ ਤਾਂ ਕਦੇ ਸਵਾਲ ਹੀ ਨਹੀਂ ਪੈਦਾ ਹੋਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਫੁਰਮਾਨ ਆਪਾਂ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਪੈਸੜਾ ਕਰੀ ਗਿਆਨ ਵੇ ਲੱਗ। ਇਹ ਖਸਮ ਦੀ ਬਾਣੀ ਹੈ, ਪਰਮਾਤਮਾ ਦੀ ਬਾਣੀ ਹੈ। ਧੁਰ ਕੀ ਬਾਣੀ ਆਈ ਜਿਵੇਂ ਸਗਲੀ ਚਿੱਤ, ਇਹ ਧੁਰ ਤੋਂ ਆਈ ਹੈ ਬਾਣੀ। ਇਹ ਬਾਣੀ ਜਦੋਂ ਆਪਾਂ ਬਾਣੀ ਬਾਰੇ ਕਿਤੇ ਵਿਚਾਰ ਕਰਦੇ ਹੋਈਏ, ਪੜ੍ਹਦੇ ਹੋਈਏ, ਬਾਣੀ ਵਿੱਚੋਂ ਸਾਨੂੰ ਬੜੇ ਸਾਰੇ ਐਸੇ ਸ਼ਬਦ ਮਿਲਦੇ ਨੇ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਪਾਤਸ਼ਾਹ ਇਸ ਬਾਣੀ ਦਾ ਕਿੰਨਾ ਸਤਿਕਾਰ ਕਰਦੇ। ਇਸ ਬਾਣੀ ਨੂੰ ਆਪਾਂ ਹੁਣੇ ਪੰਕਤੀ ਪੜ੍ਹੀ, ਇਸ ਬਾਣੀ ਨੂੰ ਅੰਮ੍ਰਿਤ ਬਾਣੀ ਕਿਹਾ ਗਿਆ। ਅੰਮ੍ਰਿਤ ਬਾਣੀ ਭਾਵ ਆਤਮਿਕ ਜੀਵਨ ਦਾ ਜਲ ਦੇਣ ਵਾਲੀ। ਇਸ ਨੂੰ ਸੱਚੀ ਬਾਣੀ ਕਿਹਾ ਗਿਆ, ਭਾਵ ਸੱਚ ਪਰਮਾਤਮਾ ਨੂੰ ਕਿਹਾ ਗਿਆ, ਉਸ ਪਰਮਾਤਮਾ ਦੀ ਬਾਣੀ ਹੈ। ਇਸ ਨੂੰ ਅਕਾਲੀ ਬਾਣੀ ਕਿਹਾ ਗਿਆ, ਸੱਚੀ ਬਾਣੀ, ਸਾਚੀ ਬਾਣੀ, ਖਸਮ ਕੀ ਬਾਣੀ। ਪਰਮਾਤਮਾ ਦੇ ਨਾਲ ਜਿਤਨੇ ਸ਼ਬਦ ਆਪਾਂ ਜੋੜਦੇ ਹਾਂ ਉਹ ਬਾਣੀ ਦੇ ਨਾਲ। ਇਸ ਬਾਣੀ ਦਾ ਇਤਨਾ ਸਤਿਕਾਰ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਅਤੇ ਇਹ ਸਾਨੂੰ ਉਪਦੇਸ਼ ਬਖਸ਼ਿਆ ਹੈ ਕਿ ਇਹ ਉਸ ਪਰਮਾਤਮਾ ਦੀ ਬਾਣੀ ਹੈ, ਇਸ ਬਾਣੀ ਦੇ ਨਾਲ ਜੁੜਨਾ ਹੈ। ਬਾਣੀ ਵਿੱਚੋਂ ਮਿਲੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ ਹੈ, ਬਾਣੀ ਦੇ ਨਾਲ ਸਾਂਝ ਪਾਣੀ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੀ ਐਲਾਨ ਕਰ ਦਿੱਤਾ ਸੀ ਗੁਰਸਿੱਖਾਂ ਨੂੰ ਉਸੇ ਵਕਤ ਦੀ, ਪਹਿਲੀ ਪਾਤਸ਼ਾਹੀ ਨੇ ਆਪਣੇ ਸਮੇਂ ਦੇ ਵਿੱਚ, ਔਰ ਉਸ ਵਕਤ ਗੁਰਸਿੱਖ ਬਾਣੀ ਨਾਲ ਜੁੜੇ ਹੋਏ ਸੀ। ਆਪਾਂ ਪਿੱਛੇ ਵੀ ਜ਼ਿਕਰ ਕੀਤਾ ਸੀ
ਭਾਈ ਲਹਿਣਾ ਜੀ ਪਾਤਸ਼ਾਹ ਦੇ ਦਰਸ਼ਨ ਕਰਨ ਆਉਂਦੇ ਨੇ, ਬਾਣੀ ਸੁਣ ਕੇ ਆਉਂਦੇ ਨੇ, ਕਿਉਂਕਿ ਗੁਰਸਿੱਖ ਬਾਣੀ ਪੜ੍ਹਦੇ ਨੇ। ਬਾਬਾ ਅਮਰਦਾਸ ਜੀ ਜੋ ਤੀਸਰੇ ਗੁਰੂ, ਗੁਰੂ ਅਮਰਦਾਸ ਮਹਾਰਾਜ ਬਣੇ ਬਾਅਦ ਵਿੱਚ, 62 ਸਾਲ ਦੀ ਉਮਰ ਤੱਕ ਹਰ ਸਾਲ ਗੰਗਾ ਦੀ ਯਾਤਰਾ 'ਤੇ ਜਾ ਰਹੇ ਨੇ, ਕਿਉਂਕਿ ਜਿਸ ਪਰਿਵਾਰ ਦੇ ਵਿੱਚ ਆਪ ਜੀ ਦਾ ਆਗਮਨ ਹੋਇਆ ਉਹ ਪਰਿਵਾਰ ਸਨਾਤਨ ਮਤ ਨੂੰ ਮੰਨਣ ਵਾਲਾ, ਸਨਾਤਨ ਮਤ ਦੇ ਰੀਤੀ ਰਿਵਾਜ਼ਾਂ ਨੂੰ ਮੰਨਦੇ ਨੇ, ਬੜੀ ਸੇਵਾ ਭਾਵਨਾ। ਪਰ ਜਦੋਂ ਕਿਸੇ ਨੇ ਪੁੱਛ ਲਿਆ ਵੀ ਤੁਹਾਡਾ ਗੁਰੂ ਕੌਣ ਹੈ, ਤੇ ਕਹਿੰਦੇ ਮੈਂ ਤਾਂ ਅਜੇ ਗੁਰੂ ਧਾਰਨ ਨਹੀਂ ਕੀਤਾ, ਜਿਸ ਨੇ ਪੁੱਛਿਆ ਸੀ ਉਸਨੇ ਤਾਨਾ ਮਾਰਿਆ ਵੀ ਗੁਰੂ ਧਾਰਨ ਨਹੀਂ ਕੀਤਾ, ਤੂੰ ਨਿਗੋਰਾ ਹੈ। ਫਿਰ ਮਨ ਵਿੱਚ ਫੈਸਲਾ ਕੀਤਾ ਵੀ ਗੁਰੂ ਧਾਰਨ ਕਰਨਾ ਹੈ, ਹੁਣ ਗੁਰੂ ਦੀ ਖੋਜ ਕਰਨੀ ਹੈ, ਕਿਸ ਨੂੰ ਗੁਰੂ ਬਣਾਇਆ ਜਾਵੇ। ਇਹ ਬੜਾ ਵੱਡਾ ਸਵਾਲ ਹੈ। ਅੱਜ ਵੀ ਬੜੇ ਐਸੇ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ, ਆਮ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਵਾਲੇ ਬਹੁਤ ਨੇ, ਗਿਣਤੀ ਬੜੀ ਆ ਉਹਨਾਂ ਦੀ। ਪਰ ਸੱਚਾ ਗੁਰੂ ਕਿਹੜਾ ਹੈ, ਇਹ ਗੱਲ ਪਰਖ ਕਰਨੀ ਅਸੀਂ ਸਮਝਣਾ। ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਹੁਣ ਇਸ ਖੋਜ ਵਿੱਚ ਨੇ ਵੀ ਕਿਹਨੂੰ ਗੁਰੂ ਧਾਰਨ ਕੀਤਾ ਜਾਵੇ। ਪਰ ਬਹੁਤਾ ਜ਼ਿਆਦਾ ਉਹਨਾਂ ਨੂੰ ਨਹੀਂ ਮਿਹਨਤ ਕਰਨੀ ਪਈ, ਜਾਂ ਆਪਾਂ ਕਹੀਏ ਬਹੁਤਾ ਨਹੀਂ ਖੋਜਣਾ ਪਿਆ, ਘਰ ਦੇ ਵਿੱਚ ਹੀ ਖੋਜ ਖਤਮ ਹੋ ਗਈ। ਜਦੋਂ ਆਪ ਜੀ ਦੇ ਭਤੀਜੇ ਦੀ ਪਤਨੀ ਬੀਬੀ ਅਮਰੋ ਜੀ, ਜੋ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਹੈ, ਉਹ ਘਰ ਵਿੱਚ ਸਵੇਰੇ ਸਵੇਰੇ ਝਾੜੂ ਦਿੰਦੇ ਆ, ਵਿਹੜੇ ਦੇ ਵਿੱਚ ਉੱਚੀ ਉੱਚੀ ਬਾਣੀ ਪੜ ਰਹੀ ਹੈ। ਜਦੋਂ ਬਾਬਾ ਅਮਰਦਾਸ ਜੀ ਨੇ ਸੁਣਿਆ ਤੇ ਮਨ ਨੂੰ ਬੜੀ ਸ਼ਾਂਤੀ ਮਿਲੀ, ਪੁੱਛਿਆ ਇਹ ਬਾਣੀ ਕਿਸ ਦੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ, ਮੈਂ ਵੀ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਚਾਹਾਂਗਾ। ਪਰ ਜਦੋਂ ਬੀਬੀ ਅਮਰੋ ਜੀ ਕਹਿੰਦੇ ਵੀ ਹੁਣ ਗੁਰੂ ਨਾਨਕ ਸਾਹਿਬ ਇਸ ਦੁਨੀਆਂ ਵਿੱਚ ਸਰੀਰਕ ਤੌਰ 'ਤੇ ਨਹੀਂ ਨੇ, ਉਹਨਾਂ ਦੇ ਜਗ੍ਹਾ 'ਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਗੁਰਤਾਗਤੀ 'ਤੇ ਬਿਰਾਜਮਾਨ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਗਏ, ਉਹਨਾਂ ਤੋਂ ਉਮਰ ਵਿੱਚ 25 ਸਾਲ ਵੱਡੇ ਨੇ, ਰਿਸ਼ਤੇ ਵਿੱਚ ਵੀ ਵੱਡੇ ਨੇ, ਜਾ ਕੇ ਉਹਨਾਂ ਕੋਲੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ, ਗੁਰਸਿੱਖ ਬਣੇ 62 ਸਾਲ ਦੀ ਉਮਰ ਦੇ ਵਿੱਚ। ਔਰ 62 ਸਾਲ ਦੀ ਉਮਰ ਤੋਂ ਲੈ ਕੇ 73 ਸਾਲ ਦੀ ਉਮਰ ਤੱਕ 11 ਸਾਲ ਲਗਾਤਾਰ ਆਪਣੇ ਗੁਰੂ ਦੀ ਸੇਵਾ ਕੀਤੀ ਤੇ ਗੁਰਤਾ ਗਤੀ 'ਤੇ ਬਿਰਾਜਮਾਨ ਹੋਏ, ਬਾਣੀ ਸੁਣ ਕੇ ਆਏ ਸੀ। ਇਹ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਸਿੱਖ ਪੜ੍ਹਦੇ ਨੇ। ਗੁਰੂ ਨਾਨਕ ਸਾਹਿਬ ਨੇ ਸਾਨੂੰ ਹੋਰ ਕਿਸੇ ਦੇ ਨਾਲ ਨਹੀਂ ਜੋੜਿਆ, ਬਾਣੀ ਨਾਲ ਜੋੜਿਆ। ਤਾਂ ਹੀ ਤਾਂ ਆਪਾਂ ਬਾਣੀ ਦਾ ਜਦੋਂ ਵੀ ਗੱਲ ਹੁੰਦੀ, ਸਾਡੇ ਜਿਤਨੇ ਵੀ ਸਾਡੀ ਮਰਿਆਦਾ ਮੁਤਾਬਕ ਜਿਹੜੇ ਪ੍ਰੋਗਰਾਮ ਹੁੰਦੇ ਨੇ, ਆਪਾਂ ਗੁਰਦੁਆਰਾ ਸਾਹਿਬ ਸਵੇਰੇ ਦੇਖੀਏ, ਤੁਸੀਂ ਇੱਥੇ ਦੀ ਜਿਸ ਸਥਾਨ 'ਤੇ ਆਪਾਂ ਬੈਠੇ ਹਾਂ, ਸਵੇਰੇ ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਜੀ ਦਾ ਜਪ ਹੁੰਦਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਹੁਕਮਨਾਮਾ ਹੁੰਦਾ, ਬਾਣੀ ਪੜ੍ਹੀ ਜਾਂਦੀ, ਫਿਰ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ, ਫਿਰ ਆਸਕੀ ਵਾਰ ਦਾ ਕੀਰਤਨ ਹੁੰਦਾ, ਸਿਮਰਨ ਹੁੰਦਾ। ਇਹ ਸਾਡੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੈ, ਬਾਣੀ ਦੇ ਨਾਲ ਹੀ ਜੋੜਨਾ। ਜਿਹੜਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਬਾਣੀ ਨਾਲ ਜੋੜਨਾ। ਸੱਚਮੁੱਚ ਵਿਦਵਾਨ ਸੱਜਣ ਜਦੋਂ ਜ਼ਿਕਰ ਕਰਦੇ ਨੇ, ਉਹ ਕਹਿੰਦੇ ਜਿਵੇਂ ਸਰੀਰ ਲਈ ਪਾਣੀ ਚਾਹੀਦਾ, ਪਾਣੀ ਤੋਂ ਬਿਨਾਂ ਸਰੀਰ ਨਹੀਂ ਚੱਲਦਾ, ਉਵੇਂ ਸਾਡੀ ਆਤਮਾ ਲਈ ਬਾਣੀ ਚਾਹੀਦੀ। ਆਤਮਾ ਦੀ ਖੁਰਾਕ ਬਾਣੀ ਹੈ, ਨਾਮ ਹੈ, ਸ਼ਬਦ ਹੈ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ, ਅੱਜ ਦੇ ਦਿਨ ਬਾਬਾ ਬੁੱਢਾ ਜੀ ਕੋਲੋਂ ਪ੍ਰਕਾਸ਼ ਕਰਵਾਇਆ। ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਉੱਥੇ ਅਸੀਂ ਇਹ ਗੱਲ ਕਰੀਏ, ਅੱਜ ਦਾ ਦਿਹਾੜਾ ਗ੍ਰੰਥੀ ਸਿੰਘਾਂ ਦੀ ਸਥਾਪਨਾ ਦਾ ਦਿਹਾੜਾ ਹੈ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਪਾਤਸ਼ਾਹ,
ਔਰ ਇਹ ਗੱਲ ਵੀ ਇਤਿਹਾਸ ਵਿੱਚ ਸਾਰੇ ਆਪ ਜੀ ਪੜ੍ਹਦੇ ਹੋ, ਇਤਿਹਾਸ ਨੂੰ ਸੁਣਿਆ ਆਪਨੇ, ਉਸ ਵਕਤ ਬਾਬਾ ਬੁੱਢਾ ਜੀ ਦੀ ਉਮਰ 98 ਸਾਲ ਦੀ ਹੈ ਜਦੋਂ ਬਾਬਾ ਬੁੱਢਾ ਜੀ ਨੂੰ ਪਾਤਸ਼ਾਹ ਗ੍ਰੰਥੀ ਦੀ ਸੇਵਾ ਸੌਂਪਦੇ। 98 ਸਾਲ ਦੀ ਉਮਰ ਹੈ ਬਾਬਾ ਬੁੱਢਾ ਜੀ। ਆ ਹੁਣੇ ਭਾਈ ਸਾਹਿਬ ਜੀ ਸ਼ਬਦ ਪੜ੍ਹਦੇ ਸਨ, ਜਿਹੜਾ ਸ਼ਬਦ ਪਹਿਲਾ ਸ਼ਬਦ ਪਹਿਲਾ ਪ੍ਰਕਾਸ਼ ਕੀਤਾ, ਪਹਿਲਾ ਸ਼ਬਦ ਪੜ੍ਹਿਆ ਬਾਬਾ ਬੁੱਢਾ ਜੀ ਨੇ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ। ਉਸ ਪਰਮਾਤਮਾ ਦੇ ਬਾਰੇ ਬਾਣੀ ਦੇ ਨਾਲ ਜਦੋਂ ਆਪਾਂ ਜੁੜਦੇ ਹਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪਾਤਸ਼ਾਹ ਨੇ ਬਾਣੀ ਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ ਹੈ, ਬਾਣੀ ਦੇ ਨਾਲ ਜੁੜੇ ਨੇ, ਉਹਨਾਂ ਦੇ ਬਾਰੇ ਜ਼ਿਕਰ ਹੈ। ਕੋਈ ਕਥਾ ਕਹਾਣੀਆਂ ਨਹੀਂ ਨੇ, ਕਿਸੇ ਦਾ ਹੋਰ ਵਿਸਥਾਰ ਨਹੀਂ ਹੈ ਇਹਦੇ ਵਿੱਚ। ਕੇਵਲ ਪਰਮਾਤਮਾ ਦੇ ਨਾਲ ਜੁੜਨਾ ਹੈ ਅਤੇ ਜਿਹੜੇ ਪਰਮਾਤਮਾ ਨਾਲ ਜੁੜੇ ਨੇ ਉਹਨਾਂ ਦੇ ਬਾਰੇ ਜ਼ਿਕਰ ਹੈ। ਅੱਜ ਆਪਾਂ ਜਿਸ ਸ਼ਬਦ ਦੇ ਨਾਲ ਜੁੜਨਾ ਹੈ, ਜਿਸ ਸ਼ਬਦ ਦੇ ਆਪਾਂ ਵਿਚਾਰ ਕਰਨ ਦਾ ਯਤਨ ਕਰਨਾ ਹੈ, ਇਹ ਸ਼ਬਦ ਹੁਣੇ ਆਪ ਜੀ ਨੇ ਸਰਵਣ ਕੀਤਾ। ਅੰਮ੍ਰਿਤ ਵੇਲੇ ਪਾਤਸ਼ਾਹ ਨੇ ਪ੍ਰਕਾਸ਼ਮਾਨ ਹੋ ਕਰਕੇ ਇਸ ਅਸਥਾਨ 'ਤੇ ਹੁਕਮਨਾਮੇ ਦੇ ਰੂਪ ਵਿੱਚ ਸ਼ਬਦ ਬਖਸ਼ੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਸ਼ਬਦ ਹੈ ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਹੈ, ਮਹੱਲਾ ਪਹਿਲਾ ਭਾਵ ਗੁਰੂ ਨਾਨਕ ਸਾਹਿਬ। ਇੱਥੇ ਵੀ ਆਪਾਂ ਇੱਕ ਗੱਲ ਸਮਝਣੀ ਹੈ, ਆਪਾਂ ਬਾਣੀ ਪੜ੍ਹਦੇ ਹਾਂ, ਸਾਰੇ ਗੁਰੂ ਸਾਹਿਬਾਨ ਨੇ, 6 ਗੁਰੂ ਸਾਹਿਬਾਨ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸਾਰੇ ਗੁਰੂ ਸਾਹਿਬਾਨ ਨੇ ਜਿੱਥੇ ਨਾਮ ਲਿਆ ਉੱਥੇ ਨਾਨਕ ਨਾਮ ਲਿਖੇ, ਭਾਵੇਂ ਉਹ 5ਵੇਂ ਪਾਤਸ਼ਾਹ ਦੀ, ਭਾਵੇਂ 3ਜੇ ਪਾਤਸ਼ਾਹ ਦੀ, ਭਾਵੇਂ 9ਵੇਂ ਪਾਤਸ਼ਾਹ ਦੀ। ਜਿਹੜੇ ਜਿਹੜੇ ਗੁਰੂ ਸਾਹਿਬਾਨ ਨੇ, ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਹੈ, ਫਿਰ 9ਵੇਂ ਪਾਤਸ਼ਾਹ ਦੀ। ਜਿੱਥੇ ਕਾਵਿ ਦੀ ਗੱਲ ਹੈ, ਜਿੱਥੇ ਨਾਮ ਦੇ ਨਾਲ ਗੱਲ ਹੈ, ਉੱਥੇ ਸਭ ਨੇ ਨਾਨਕ ਨਾਮ ਲਿਖੇ। ਕਿਉਂਕਿ ਆਪਾਂ ਫਿਰ ਗੱਲ ਕਰੀਏ, ਜਿਹੜੀ ਗੱਲ ਸਾਨੂੰ ਪਾਤਸ਼ਾਹ ਨੇ ਉਪਦੇਸ਼ ਵਿੱਚ ਬਖਸ਼ੀ, ਕਿਸੇ ਸਰੀਰ ਨਾਲ ਨਹੀਂ, ਪਾਤਸ਼ਾਹ ਨੇ ਸਾਨੂੰ ਸ਼ਬਦ ਨਾਲ ਜੋੜਿਆ, ਤਾਂ ਸਾਰੇ ਗੁਰੂ ਸਾਹਿਬਾਨ ਦੇ ਵਿੱਚ ਇੱਕੋ ਹੀ ਜੋਤ ਹੈ, ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਜਿਹੜੀ ਸਮੇਂ ਸਮੇਂ 'ਤੇ ਉਹ ਬਦਲਾਵ ਹੁੰਦਾ ਗਿਆ। ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਆਈ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਜੋਤ ਗੁਰੂ ਅਮਰਦਾਸ ਮਹਾਰਾਜ ਵਿੱਚ ਆਈ। ਇਸੇ ਤਰ੍ਹਾਂ ਆਪਾਂ ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜ਼ਿਕਰ ਕਰਦੇ ਹਾਂ, ਆਪਾਂ ਕਹਿੰਦੇ ਹਾਂ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ। ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਭਲੇ। ਭਾਈ ਸੱਤਾ ਬਲਵੰਡ ਜੀ ਰਾਮਕਲੀ ਰਾਗ ਦੀ ਵਾਰ ਵਿੱਚ ਕਹਿੰਦੇ ਨੇ, ਉਹੀ ਜੋਤ ਹੈ, ਉਹੀ ਜੁਗਤੀ ਹੈ, ਬਸ ਬਦਲਿਆ ਕੀ ਹੈ, ਸਹਿ ਕਾਇਆ ਫਿਰ ਪਲਟੀਆ, ਕਾਇਆ ਭਾਵ ਸਰੀਰ ਬਦਲੇ, ਜੋਤ ਉਹੀ। ਗੁਰੂ ਨਾਨਕ ਸਾਹਿਬ ਦੀ ਜੋਤ ਹੈ ਜਿਸ ਨੇ ਸਾਰੀ ਬਾਣੀ ਦੀ ਰਚਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਆਦਿ ਬੀੜ ਦੇ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਰਜ ਕੀਤੀ, ਆਦਿ ਬੀੜ ਨੂੰ ਸੰਪੂਰਨ ਕੀਤਾ, ਦਮਦਮੀ ਬੀੜ ਕਹਿ ਰਹੇ ਆਪਾਂ, ਨਾਮ ਇਤਿਹਾਸਕਾਰਾਂ ਨੇ ਦਿੱਤਾ, ਉਸ ਬੀੜ ਨੂੰ ਦਮਦਮੀ ਬੀੜ ਕਿਹਾ ਜਾਂਦਾ, ਅਤੇ ਉਹ ਸਾਰੀ ਬਾਣੀ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਉਚਾਰਨ ਕਰਕੇ ਅਤੇ ਉਹ ਭਾਈ ਮਣੀ ਸਿੰਘ ਜੀ ਕੋਲੋਂ ਲਿਖਵਾਈ, ਕਿਉਂਕਿ ਭਾਈ ਧੀਰਮਲ ਦੇ ਪਰਿਵਾਰ ਨੇ ਜਿਹੜੀ ਆਦਿ ਬੀੜ ਉਹਨਾਂ ਕੋਲ ਸੀ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਾਤਸ਼ਾਹ ਨੇ ਉਹ ਬੀੜ ਮੰਗਵਾਈ ਸੀ ਵੀ ਉਹ ਬੀੜ ਦਿਓ, ਅਸੀਂ ਉਹਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਨੀ। ਉਹ ਕਹਿੰਦੇ ਤੁਸੀਂ ਗੁਰੂ ਹੋ, ਤੁਹਾਡੇ ਕੋਲ ਸਮਰੱਥਾ ਹੈ, ਤੁਸੀਂ ਸਾਰੀ ਬਾਣੀ ਆਪ ਕਿਉਂ ਨਹੀਂ ਲਿਖ ਲੈਂਦੇ? ਅਤੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਬਾਣੀ ਸਾਰੀ ਗੁਰੂ ਨਾਨਕ ਸਾਹਿਬ ਦੇ ਲਿਖੀ ਹੋਈ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਮਦਮਾ ਸਾਹਿਬ ਦੇ ਅਸਥਾਨ 'ਤੇ 1706 ਦੇ ਵਿੱਚ ਇਸ ਆਦਿ ਬੀੜ ਨੂੰ ਸੰਪੂਰਨਤਾ ਬਖਸ਼ੀ, ਜਿਹਨੂੰ ਆਪਾਂ ਸੰਪੂਰਨਤਾ ਦਿਵਸ ਕਹਿੰਦੇ ਹਾਂ, ਜੋ 2 ਹਫ਼ਤੇ ਪਹਿਲੇ ਮਨਾਇਆ ਗਿਆ ਦਿਹਾੜਾ। ਅਤੇ ਇਸੇ ਦਮਦਮੀ ਬੀੜ ਨੂੰ ਨਾਂਦੇੜ, ਜਿੱਥੇ ਇਸ ਵਕਤ ਤਖ਼ਤ ਹਜ਼ੂਰ ਸਾਹਿਬ ਹੈ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ, ਉੱਥੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ੀ। ਇਹ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਦੀ ਜੋਤ ਦੀ ਹੈ, ਭਗਤ ਸਾਹਿਬਾਨ ਦੀ ਬਾਣੀ ਹੈ। ਆਪਾਂ ਪਿਛਲੇ ਵਿਚਾਰ ਵਿੱਚ ਜ਼ਿਕਰ ਕੀਤਾ ਹੈ, 15 ਭਗਤ ਸਾਹਿਬਾਨ ਦੀ, 11 ਭੱਟ ਸਾਹਿਬਾਨ ਦੀ, 3 ਗੁਰਸਿੱਖਾਂ ਦੀ, ਇਹ ਸਾਰੀ ਬਾਣੀ ਦਰਜ ਹੈ।
ਤੇ ਅੱਜ ਦੇ ਇਸ ਸ਼ਬਦ ਵਿੱਚ ਜਦੋਂ ਆਪਾਂ ਰਹਾਓ ਵਾਲੇ ਪਦੇ ਤੋਂ ਆਰੰਭ ਕਰਦੇ ਹਾਂ, ਪਾਤਸ਼ਾਹ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣਾ ਸਭ ਸੁਖ। ਕਈ ਵਾਰੀ ਆਪਾਂ ਅੱਜ ਦੇਖਦੇ ਹਾਂ ਕਈ ਵਿਅਕਤੀ ਬਹੁਤ ਜ਼ਿਆਦਾ ਬੋਲਦੇ ਨੇ, ਤੇ ਸੱਚਮੁੱਚ ਜਦੋਂ ਜ਼ਿਆਦਾ ਬੋਲਦਾ ਹੈ ਕੋਈ ਵਿਅਕਤੀ ਤੇ ਫਿਰ ਕਈ ਗੱਲਾਂ ਐਸੀਆਂ ਮੂੰਹ ਚੋਂ ਨਿਕਲ ਜਾਂਦੀਆਂ ਨੇ ਜਿਹਨਾਂ ਬਾਰੇ ਬਾਅਦ ਵਿੱਚ ਪਛਤਾਉਣਾ ਪੈਂਦਾ। ਪਾਤਸ਼ਾਹ ਕਹਿੰਦੇ ਬਹੁਤਾ ਨਹੀਂ ਬੋਲਣਾ, ਬਹੁਤਾ ਬੋਲਣ ਚੱਖਣ ਹੋਏ ਵਿਅਰਥ ਚਲਾ ਜਾਂਦਾ, ਬਹੁਤਾ ਨਹੀਂ ਬੋਲਣਾ। ਕਿਉਂਕਿ ਪਾਤਸ਼ਾਹ ਅਗਲੀ ਪੰਕਤੀ 'ਚ ਕਹਿ ਰਹੇ ਵਿਣ ਬੋਲੇ ਜਾਣਿਆ ਸਭ ਸੁਖ, ਬਿਨਾਂ ਬੋਲਿਆ ਹੀ ਉਹ ਪਰਮਾਤਮਾ ਸਭ ਕੁਝ ਜਾਣਦਾ। ਤੁਹਾਡੇ ਅੰਦਰ ਦੀ ਕੀ ਅਵਸਥਾ ਹੈ ਤੁਸੀਂ ਬਿਨਾਂ ਬੋਲਿਆ ਹੀ ਉੱਥੇ ਤੱਕ ਪਹੁੰਚਾ ਸਕਦੇ ਹੋ। ਵਿਣ ਬੋਲਿਆ ਸਭ ਕੁਝ ਜਾਣਦਾ, ਉਹ ਸਭ ਕੁਝ ਜਾਣਦਾ, ਸਾਡੇ ਅੰਦਰ ਦੀ ਹਾਲਤ ਨੂੰ ਜਾਣਦਾ ਪਰਮਾਤਮਾ। ਇਸੇ ਕਰਕੇ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣਾ ਸਭ ਸੁਖ, ਉਹ ਪਰਮਾਤਮਾ ਜਾਣਦਾ, ਤੁਹਾਨੂੰ ਬਹੁਤਾ ਬੋਲਣ ਦੀ ਲੋੜ ਨਹੀਂ ਹੈ। ਬਹੁਤਾ ਜਿੰਨਾ ਵਿਦਵਾਨ ਸੱਜਣ ਕਹਿੰਦੇ ਨੇ ਜਿੰਨਾ ਕੋਈ ਜ਼ਿਆਦਾ ਬੋਲੇਗਾ ਉਨੀਆਂ ਜ਼ਿਆਦੀਆਂ ਗਲਤੀਆਂ ਕਰੇਗਾ, ਫਿਰ ਪਛਤਾਵਾ ਹੋਏਗਾ। ਪਰ ਇੱਥੇ ਇੱਕ ਗੱਲ ਆਪਾਂ ਹੋਰ ਸਮਝਣੀ ਹੈ, ਕਈ ਲੋਕ ਇਸ ਗੱਲ ਨੂੰ ਬੋਲਣਾ ਨਹੀਂ ਹੈ ਭਾਵ ਬਹੁਤਾ ਨਹੀਂ ਬੋਲਣਾ, ਇਸ ਗੱਲ ਨੂੰ ਦੂਸਰੇ ਪੱਖ ਵਿੱਚ ਲੈ ਗਏ, ਉਹਨਾਂ ਨੇ ਬਿਲਕੁਲ ਬੋਲਣਾ ਬੰਦ ਕਰਤਾ, ਮੌਨ ਵਰਤ ਰੱਖ ਲਿਆ ਵੀ ਇਹ ਮੋਨੀ ਬਾਬਾ ਜੀ। ਪਾਤਸ਼ਾਹ ਨੇ ਉਸ ਨੂੰ ਵੀ ਪ੍ਰਮਾਣ ਨਹੀਂ ਕੀਤਾ। ਪਾਤਸ਼ਾਹ ਕਹਿੰਦੇ ਨਹੀਂ, ਜਿੰਨਾ ਲੋੜ ਹੈ ਉਨਾ ਬੋਲਣਾ ਹੈ, ਉਹਨਾਂ ਬੋਲਣਾ ਜ਼ਰੂਰੀ ਹੈ। ਆਪਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਜਦੋਂ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਨੇ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲੱਖ। ਕਹਿੰਦੇ ਤੁਹਾਡਾ ਚੁੱਪ ਕਰਨ ਦੇ ਨਾਲ ਵੀ, ਕਿਉਂਕਿ ਮਨ ਤਾਂ ਚੁੱਪ ਕਦੇ ਨਹੀਂ ਕਰਦਾ, ਮਨ ਦੇ ਵਿੱਚ ਤਾਂ ਖਿਆਲ ਪੈਦਾ ਹੁੰਦੇ ਰਹਿੰਦੇ ਨੇ। ਜ਼ਬਾਨ ਤੋਂ ਬੰਦਾ ਨਹੀਂ ਬੋਲੇਗਾ ਜਿਹੜਾ ਕਹਿੰਦਾ ਕਿ ਮੈਂ ਮੋਨੀ ਹਾਂ, ਪਰ ਮਨ ਦੇ ਵਿੱਚ ਤਾਂ ਖਿਆਲ ਪੈਦਾ ਹੁੰਦੇ ਰਹਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਇਸ ਚੁੱਪ ਦਾ ਕੋਈ ਫਾਇਦਾ ਨਹੀਂ, ਇਸ ਚੁੱਪ ਨਾਲ ਕੋਈ ਪ੍ਰਾਪਤੀ ਨਹੀਂ। ਇਸੇ ਕਰਕੇ ਕਹਿੰਦੇ ਵੀ ਚੁੱਪ ਕਰ ਜਾਓ, ਚੁੱਪ ਕਰਕੇ ਪਰਮਾਤਮਾ ਮਿਲੇਗਾ। ਪਾਤਸ਼ਾਹ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ। ਇਹਨੂੰ ਪਾਤਸ਼ਾਹ ਨੇ ਕਰਮ ਕਾਂਡ ਮੰਨਿਆ ਵੀ ਇਹ ਨਹੀਂ, ਇਹ ਪਰਮਾਤਮਾ ਨੂੰ ਮਿਲਣ ਦਾ ਰਸਤਾ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦੀਵਾਨ ਲੱਗਿਆ ਹੋਇਆ ਹੈ। ਇੱਕ ਵਿਅਕਤੀ ਉਹਦੇ ਪਹਿਰਾਵੇ ਤੋਂ, ਅੱਜ ਕੱਲ੍ਹ ਅਸੀਂ ਪਹਿਰਾਵੇ ਤੋਂ ਹੀ ਪਹਿਚਾਣਦੇ ਹਾਂ, ਪਹਿਰਾਵੇ ਕਰਕੇ ਹੀ ਲੋਕ ਕਹਿੰਦੇ ਨੇ ਵੀ ਉਹ ਸਾਧੂ ਬੰਦਾ ਆ ਗਿਆ, ਸੰਤ ਬੰਦਾ ਆ ਗਿਆ, ਜਦਕਿ ਪਹਿਰਾਵਾ ਇਸ ਗੱਲ ਦੀ ਪਹਿਚਾਣ ਨਹੀਂ ਹੈ। ਜੀਵਨ ਕਿੱਦਾਂ ਦਾ ਹੈ, ਉਹ ਅੰਦਰੂਨੀ ਰੂਪ ਵਿੱਚ ਜੀਵਨ ਕਿਸ ਤਰ੍ਹਾਂ ਦਾ ਹੈ ਅਤੇ ਜੁੜਿਆ ਕਿੰਨਾ ਪਰਮਾਤਮਾ ਦੇ ਨਾਲ, ਉੱਥੇ ਪਤਾ ਲੱਗੇਗਾ ਵੀ ਉਹ ਸਾਧੂ ਹੈ, ਸੰਤ ਹੈ, ਉਹਨੇ ਆਪਣੇ ਜੀਵਨ ਨੂੰ ਕਿਸ ਤਰੀਕੇ ਨਾਲ ਸਾਧਿਆ ਹੋਇਆ। ਇੱਕ ਵਿਅਕਤੀ ਆਇਆ ਨਾਲ, ਉਹਦੇ ਇੱਕ ਉਹਦਾ ਸੇਵਾਦਾਰ ਹੈ, ਹੁਣ ਉਹ ਆਪ ਬੋਲਦਾ ਨਹੀਂ ਹੈ ਕਿਉਂਕਿ ਉਹ ਮੌਨ ਵਰਤ ਰੱਖਿਆ ਹੋਇਆ। ਉਹਦੇ ਨਾਲ ਦੇ ਨੇ ਆਖਿਆ ਮਹਾਰਾਜ ਇਹ ਮਹਾਂਪੁਰਖ ਆਏ ਨੇ, ਇਹ ਬੋਲਦੇ ਨਹੀਂ। ਹੁਣ ਪਾਤਸ਼ਾਹ ਨੇ ਦੇਖੋ, ਪਾਤਸ਼ਾਹ ਦੇ ਸਮਝਾਉਣ ਦਾ ਅੰਦਾਜ਼ ਆਪਣਾ ਅਲੱਗ ਹੈ। ਪਾਤਸ਼ਾਹ ਨੇ ਉਸ ਨੂੰ ਨਹੀਂ ਕਿਹਾ ਵੀ ਤੁਸੀਂ ਇਹ ਜਿਹੜਾ ਕੰਮ ਕਰਦੇ ਹੋ ਠੀਕ ਨਹੀਂ ਹੈ। ਪਾਤਸ਼ਾਹ ਕਹਿੰਦੇ ਆਓ ਜੀ, ਜੀ ਆਇਆਂ। ਆਪਣੇ ਇੱਕ ਗੁਰਸਿੱਖ ਨੂੰ ਬੁਲਾਇਆ ਪਾਤਸ਼ਾਹ, ਅਤੇ ਉਸ ਗੁਰਸਿੱਖ ਨੂੰ ਕਹਿੰਦੇ ਨੇ ਇਹਨਾਂ ਨੂੰ ਆਪਣੇ ਘਰ ਲੈ ਜਾਓ, ਨਾਲ ਵਾਲਾ ਚੇਲਾ ਨਹੀਂ ਇਕੱਲੇ ਉਸ ਨੂੰ, ਇਹਨਾਂ ਨੂੰ ਆਪਣੇ ਘਰ ਲੈ ਜਾਓ, ਇਹਨਾਂ ਦੀ ਬੜੀ ਵਧੀਆ ਤਰੀਕੇ ਨਾਲ ਸੇਵਾ ਕਰੋ, ਇਹਨਾਂ ਨੂੰ ਮਾਲ ਪੂੜੇ ਛਕਾਓ, ਖੀਰਾਂ ਛਕਾਓ। ਹੁਣ ਮਨ ਵਿੱਚ ਬੜਾ ਖੁਸ਼, ਬੜਾ ਪ੍ਰਸੰਨ ਵੀ ਗੁਰੂ ਮਹਾਰਾਜ ਮੇਰੀ ਬੜੀ ਸੇਵਾ ਕਰ ਰਹੇ ਨੇ। ਅੱਜ ਸਾਨੂੰ ਵੀ ਬੜੀ ਖੁਸ਼ੀ ਦੀ, ਜਦੋਂ ਲੰਗਰ 'ਚ ਖੀਰ ਬਣੀ ਹੋਈ ਸੀ ਕਹਿੰਦਾ ਵਾਜ ਵਾਜ ਅਤੇ ਮਜ਼ਾ ਆ ਗਿਆ ਹੁੰਦਾ, ਕਿਉਂਕਿ ਸਾਡਾ ਜ਼ਿਆਦਾ ਧਿਆਨ ਇਹਨਾਂ ਚੀਜ਼ਾਂ ਵੱਲ ਚਲਾ ਗਿਆ। ਹੁਣ ਜਦੋਂ ਬਾਹਰ ਜਾਣ ਲੱਗੇ, ਪਾਤਸ਼ਾਹ ਨੇ ਗੁਰਸਿੱਖ ਨੂੰ ਵਾਪਸ ਬੁਲਾ ਲਿਆ, ਆਵਾਜ਼ ਮਾਰ ਕੇ ਵਾਪਸ ਬੁਲਾਇਆ। ਕਹਿੰਦੇ ਇਸ ਨੂੰ ਕੋਈ ਮਾਲ ਪੂੜੇ ਖੀਰ ਨਹੀਂ ਛਕਾਉਣੀ, ਇਹਨੂੰ ਸੁੱਕੀ ਰੋਟੀ ਖੋ। ਹੁਣ ਸਿੱਖ ਵਾਸਤੇ ਗੁਰੂ ਦਾ ਹੁਕਮ ਬਦਲ ਗਿਆ, ਪਰ ਉਸ ਮੋਨੀ ਬਾਬੇ ਨੂੰ ਨਹੀਂ ਪਤਾ ਵੀ ਉਹਦੇ ਮਨ ਵਿੱਚ ਤਾਂ ਇਹੀ ਗੱਲ ਹੈ ਵੀ ਮੈਨੂੰ ਘਰ ਜਾ ਕੇ ਖੀਰ ਪੂੜੇ ਮਿਲਣੇ ਨੇ। ਹੁਣ ਜਦੋਂ ਘਰ ਪਹੁੰਚੇ, ਉਹਨੇ ਜਾ ਕੇ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਉਹਦੇ ਅੱਗੇ ਸੁੱਕੀ ਰੋਟੀ ਰੱਖ ਦਿੱਤੀ। ਉਹ ਬੜਾ ਪਰੇਸ਼ਾਨ,
ਪਰ ਬੋਲ ਵੀ ਨਹੀਂ ਸਕਦਾ ਕਿਉਂਕਿ ਮੌਨ ਵਰਤ ਰੱਖਿਆ ਹੋਇਆ। ਪਰ ਅੰਦਰੋਂ ਬੜਾ ਪਰੇਸ਼ਾਨ ਵੀ ਕੈਸਾ ਗੁਰੂ ਦਾ ਸਿੱਖ ਹੈ, ਮੇਰੇ ਸਾਹਮਣੇ ਇਹਦੇ ਗੁਰੂ ਨੇ ਇਹਨੂੰ ਕਿਹਾ ਵੀ ਤੂੰ ਖੀਰ ਪੂੜੇ ਖਵਾਉਣੇ ਨੇ ਅਤੇ ਇਹ ਤਾਂ ਮੈਨੂੰ ਸੁੱਕੀ ਰੋਟੀ ਖਵਾਈ ਜਾਂਦਾ, ਕਮਾਲ ਹੋ ਗਈ। ਹੁਣ ਇਹ ਪਾਤਸ਼ਾਹ ਦਾ ਸਮਝਾਉਣ ਦਾ ਅੰਦਾਜ਼ ਹੈ ਵੀ ਕਿਸ ਨੂੰ ਕਿਵੇਂ ਸਮਝਾਉਣਾ ਹੈ। ਸਵੇਰ ਹੋਈ, ਵਾਪਸ ਦਰਬਾਰ ਵਿੱਚ ਆਏ ਅਤੇ ਪਾਤਸ਼ਾਹ ਨੇ ਕਿਹਾ ਹਾਂਜੀ ਮਹਾਰਾਜ, ਸਾਡੇ ਗੁਰਸਿੱਖ ਨੇ ਸੇਵਾ ਵਧੀਆ ਕੀਤੀ। ਹੁਣ ਉਹਦੇ ਕੋਲੋਂ ਰਿਹਾ ਨਹੀਂ ਗਿਆ, ਕਹਿੰਦਾ ਮਹਾਰਾਜ ਖਾਕ ਸੇਵਾ ਕੀਤੀ ਤੁਹਾਡੇ ਗੁਰਸਿੱਖ, ਤੁਸੀਂ ਇਹਨੂੰ ਖੂਰ ਪੂੜੇ ਕਹੇ ਸੀ, ਇਹਨੇ ਤਾਂ ਮੈਨੂੰ ਸੁੱਕੀ ਰੋਟੀ ਖਵਾ ਦਿੱਤੀ। ਫਿਰ ਉਹਨੂੰ ਬਾਅਦ ਵਿੱਚ ਆਇਆ ਵੀ ਮੈਂ ਤਾਂ ਮੌਨ ਵਰਤ ਰੱਖਿਆ ਹੋਇਆ, ਮੈਂ ਬੋਲ ਪਿਆ, ਬਹੁਤਾ ਬੋਲਣ ਚੱਖਣ ਹੋਏ। ਪਾਤਸ਼ਾਹ ਨੇ ਇਸ ਤਰੀਕੇ ਦੇ ਨਾਲ ਉਹਨੂੰ ਸਮਝਾਇਆ ਵੀ ਜੇ ਮੂੰਹ ਚੁੱਪ ਕਰਕੇ ਤੁਸੀਂ ਬੈਠੇ ਹੋ, ਜ਼ਬਾਨ ਬੰਦ ਹੈ, ਪਰ ਮਨ ਤੁਹਾਡਾ ਜੇ ਇਸ ਤਰੀਕੇ ਨਾਲ ਕਰੀ ਜਾ ਰਿਹਾ ਵੀ ਮੈਨੂੰ ਮਿਲਿਆ ਨਹੀਂ ਅਤੇ ਇਹ ਨਹੀਂ ਹੋਇਆ, ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਚੁੱਪ ਰਹਿਣਾ, ਚੁੱਪ ਰੱਖਣਾ, ਜ਼ਬਾਨ ਨੂੰ ਨਾ ਚੁੱਪ ਰੱਖੋ, ਆਪਣੇ ਮਨ ਨੂੰ ਸ਼ਾਂਤ, ਮਨ ਨੂੰ ਟਿਕਾ, ਮਨ ਨੂੰ ਸ਼ਾਂਤ। ਸਭ ਤੋਂ ਵੱਡੀ ਗੱਲ ਮਨ ਦੇ ਸ਼ਾਂਤ, ਮਨ ਸ਼ਾਂਤ ਹੋਏਗਾ ਬਹੁਤਾ ਬੋਲਣ ਦੀ ਲੋੜ ਨਹੀਂ ਪਏ, ਬਹੁਤਾ ਬੋਲਣ ਦੀ ਲੋੜ ਨਹੀਂ ਪਏ। ਜਦੋਂ ਮਨ ਸ਼ਾਂਤ ਹੈ ਫਿਰ ਕਿਸੇ ਪਾਸੇ ਬਹੁਤਾ ਧਿਆਨ ਨਹੀਂ ਜਾਂਦਾ, ਜੋ ਮਿਲਿਆ ਠੀਕ ਹੈ ਉਹਦੇ 'ਚ ਕੰਮ ਗੁਜ਼ਾਰਾ ਹੋ ਜਾਂਦਾ। ਮਨ ਦੇ ਅੰਦਰ ਸ਼ਾਂਤੀ ਹੈ, ਟਿਕਾਓ ਹੈ, ਸਬਰ ਹੈ, ਸੰਤੋਖ ਹੈ, ਸਾਰੇ ਗੁਣ ਆ ਜਾਂਦੇ ਨੇ ਉਹਦੇ ਨਾਲ, ਸ਼ਾਂਤੀ ਦੇ ਨਾਲ ਠੀਕ ਹੈ ਸਭ ਕੁਛ। ਇੱਥੇ ਪਾਤਸ਼ਾਹ ਇਹੀ ਗੱਲ ਸਮਝਾ ਰਹੇ ਵੀ ਬਿਲਕੁਲ ਚੁੱਪ ਵੀ ਨਹੀਂ ਰਹਿਣਾ ਅਤੇ ਬਹੁਤਾ ਜ਼ਿਆਦਾ ਵੀ ਨਹੀਂ ਬੋਲਣਾ, ਬਹੁਤਾ ਜ਼ਿਆਦਾ ਵੀ ਨਹੀਂ, ਬਹੁਤਾ ਬੋਲਣ ਚੱਖਣ। ਹੁਣ ਅਸੀਂ ਜਦੋਂ ਗੁਰੂ ਦੇ ਅੱਗੇ ਆਪਣੀ ਗੱਲ ਕਰਨੀ, ਆਪਣੀ ਅਰਦਾਸ ਬੇਨਤੀ ਜੋਦੜੀ ਕਰਨੀ ਹੈ, ਅਸੀਂ ਬੜੇ ਸੰਖੇਪ ਜਿਹੇ ਸ਼ਬਦਾਂ ਵਿੱਚ ਗੱਲ ਕਰਦੇ, ਸੰਖੇਪ ਜਿਹੇ ਸ਼ਬਦਾਂ ਵਿੱਚ ਗੱਲ ਕਰਦੇ, ਲੰਬੀ ਲੰਬੀ ਗੱਲ ਕਰਨ ਦੀ ਲੋੜ ਨਹੀਂ। ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ ਸਾਡੀ ਕੌਮ ਦੇ, ਡਾਕਟਰ ਜਸਵੰਤ ਸਿੰਘ ਜੀ ਨੇਕੀ, ਏਮਸ ਦੇ PGI ਦੇ ਡਾਇਰੈਕਟਰ ਵੀ ਰਹੇ, ਬੜੇ ਅੱਛੇ ਰਾਈਟਰ ਨੇ, ਬੜੀਆਂ ਕਿਤਾਬਾਂ ਉਹਨਾਂ ਦੇ ਲਿਖੀਆਂ ਮਿਲਦੀਆਂ ਨੇ। ਉਹਨਾਂ ਦਾ ਮੈਂ ਇੱਕ ਵਾਰੀ ਇੱਕ ਲੈਕਚਰ ਸੁਣਿਆ ਕਿਸੇ ਸੈਮੀਨਾਰ ਦੇ ਵਿੱਚ। ਉਹ ਕਹਿੰਦੇ ਜਦੋਂ ਅਸੀਂ ਕਿਤੇ ਇੰਟਰਨੈਸ਼ਨਲ ਤੌਰ 'ਤੇ ਮੈਡੀਕਲ ਦੇ ਸੈਮੀਨਾਰਸ ਵਿੱਚ ਜਾਂਦੇ ਹਾਂ ਨਾ, ਇੰਡੀਆ ਤੋਂ, ਕਹਿੰਦੇ ਮੈਂ ਸਪੇਨ ਗਿਆ ਅਤੇ ਕਹਿੰਦੇ ਉੱਥੇ ਸੈਮੀਨਾਰ ਸੀ ਅਤੇ ਮੈਨੂੰ ਟਾਈਮ ਮਿਲਿਆ 3 ਮਿੰਟ, ਉੱਥੇ ਟਾਈਮ ਹੀ ਇੱਦਾਂ ਮਿਲਦਾ ਵੀ ਸੀ 3 ਮਿੰਟ, 4 ਮਿੰਟ, 5 ਮਿੰਟ, ਵੱਧ ਤੋਂ ਵੱਧ 7 ਮਿੰਟ। ਇੱਕ ਸੈਸ਼ਨ ਵਿੱਚ 3 ਮਿੰਟ ਦਾ ਮਿਲਿਆ, ਦੂਜੇ 'ਚ 7 ਮਿੰਟ ਦਾ ਮਿਲਿਆ। ਭਾਵ ਜਦੋਂ ਕਿਸੇ ਵਿਅਕਤੀ ਨੇ ਇੰਟਰਨੈਸ਼ਨਲ ਤੌਰ 'ਤੇ ਵੱਡੀ ਗੱਲ ਕਰਨੀ ਹੈ, 3 ਮਿੰਟ ਵਿੱਚ ਗੱਲ ਕਰਨੀ ਹੈ, ਤਾਂ ਉਹਨੂੰ ਕਿੰਨੀ ਤਿਆਰੀ ਕਰਕੇ ਜਾਣਾ ਪਏਗਾ ਵੀ ਥੋੜ੍ਹੇ ਲਫਜ਼ਾਂ 'ਚ ਮੈਂ ਆਪਣੀ ਸਾਰੀ ਗੱਲ ਉੱਥੇ ਰੱਖ ਦੇਵਾਂ, ਕਿੰਨੀ ਤਿਆਰੀ ਕਰਨੀ ਪਈ। ਅਤੇ ਉਹਨਾਂ ਨੇ ਇਹ ਗੱਲ ਕਹੀ ਵੀ, ਕਹਿੰਦੇ ਜਦੋਂ ਤੁਸੀਂ ਥੋੜ੍ਹਾ ਬੋਲਣਾ ਨਾ ਤਾਂ ਤੁਹਾਨੂੰ ਉਹਦੇ ਵਾਸਤੇ ਤਿਆਰੀ ਜ਼ਿਆਦਾ ਕਰਨੀ ਪਈ, ਅਤੇ ਜੇ ਤੁਸੀਂ ਜ਼ਿਆਦਾ ਬੋਲਣਾ, ਮੰਨ ਲਓ ਤੁਸੀਂ ਘੰਟਾ ਅੱਧਾ ਘੰਟਾ ਬੋਲਣਾ, ਫਿਰ ਤੁਹਾਨੂੰ 2-4 ਘੰਟੇ ਤਿਆਰੀ ਕਰਨੀ ਪਈ। ਅਤੇ ਜੇ ਤੁਸੀਂ ਬੋਲਣਾ ਬਹੁਤ ਜ਼ਿਆਦਾ, ਲਗਾਤਾਰ ਬੋਲਣਾ, ਫਿਰ ਤੁਹਾਨੂੰ ਤਿਆਰੀ ਕਰਨ ਦੀ ਲੋੜ ਨਹੀਂ ਹੈ, ਜੋ ਮੂੰਹ 'ਚ ਆਉਂਦਾ ਬੋਲੀ ਜਾਓ, ਬਹੁਤਾ ਬੋਲਣ ਚੱਖਣ ਹੋਏ, ਫਿਰ ਤਾਂ ਤਿਆਰੀ ਕਰਨ ਦੀ ਲੋੜ ਹੀ ਨਹੀਂ ਹੈ। ਮੰਨ ਲਓ ਕਿਸੇ ਵਿਅਕਤੀ ਨੇ ਕਿਸੇ ਜਗ੍ਹਾ 2 ਘੰਟੇ ਬੋਲਣਾ ਹੈ ਤਾਂ ਫਿਰ ਤਾਂ ਜੋ ਕੁਛ ਹੈ ਬੋਲੀ ਜਾਣਾ। ਤੁਸੀਂ ਥੋੜ੍ਹੇ ਸ਼ਬਦਾਂ ਦੇ ਵਿੱਚ ਆਪਣੀ ਗੱਲ ਕਹਿਣੀ, ਇਹ ਇੱਕ ਕਲਾ ਹੈ। ਇਹੀ ਗੁਰੂ ਸਾਹਿਬ ਸਾਨੂੰ ਸਮਝਾ ਰਿਹਾ, ਨਾ ਚੁੱਪ ਰਹਿਣਾ ਨਾ ਬਹੁਤਾ ਬੋਲਣਾ। ਹੁਣ ਇਸ ਸ਼ਬਦ ਦੀ ਜਦੋਂ ਆਪਾਂ ਆਰੰਭਤਾ ਕਰਦੇ ਹਾਂ, ਧਨਾਸਰੀ ਮਹਿਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿੰਦੇ। ਬਾਣੀ ਦੇ ਟੀਕਾਕਾਰਾਂ ਨੇ ਇਸ ਸ਼ਬਦ ਦੇ ਪ੍ਰਥਾਏ ਇਹ ਗੱਲ ਲਿਖੀ ਹੈ ਕਿ ਪਾਤਸ਼ਾਹ ਦਿਪਾਲਪੁਰ ਨਾਮ ਦੇ ਪਿੰਡ ਵਿੱਚ ਪਹੁੰਚਦੇ, ਉੱਥੇ ਪਿੰਡ ਤੋਂ ਬਾਹਰ ਇੱਕ ਝੁੱਗੀ ਦੇ ਵਿੱਚ ਇੱਕ ਰੋਗੀ ਬੈਠਾ ਹੈ, ਕੋੜੀ ਬੈਠਾ ਹੈ। ਪਾਤਸ਼ਾਹ ਉਹਦੇ ਕੋਲ ਜਾਂਦੇ, ਪੱਕਾ ਰੋਗੀ ਪਾਪ, ਪੱਕਾ ਰੋਗੀ ਉਹਨੂੰ ਕਹਿੰਦੇ ਨੇ ਜਿਹੜਾ ਘੋੜਦਾ ਰੋਗ। ਅਤੇ ਪੁਰਾਣੇ ਸਮਿਆਂ ਦੇ ਵਿੱਚ ਅਜਿਹੇ ਰੋਗ ਦਾ ਕੋਈ ਇਲਾਜ ਨਹੀਂ ਸੀ ਹੁੰਦਾ, ਹੁਣ ਤਾਂ ਵੈਕਸੀਨੇਸ਼ਨ ਆ ਗਈਆਂ, ਰੋਗ ਖਤਮ ਹੋ ਗਏ। ਅਤੇ ਅਜਿਹੇ ਰੋਗੀ ਨੂੰ ਘਰੋਂ ਬਾਹਰ, ਪਿੰਡੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਵੀ ਕਿਤੇ ਇਹਦਾ ਰੋਗ ਕਿਸੇ ਦੂਜੇ ਨੂੰ ਨਾ ਲੱਗ ਜਾਵੇ। ਆ ਪਿੱਛੇ ਕੋਰੋਨਾ ਦੇ ਸਮੇਂ ਵਿੱਚ ਆਪਾਂ ਵੇਖਿਆ, ਜੇ ਘਰ ਵਿੱਚ ਕਿਸੇ ਨੂੰ ਕੋਰੋਨਾ ਹੋ ਜਾਂਦਾ, ਉਹਨੂੰ ਵੱਖਰੇ ਕਮਰੇ 'ਚ ਬੰਦ ਕਰ ਦਿੰਦੇ ਸੀ, ਕੁਆਰੰਟੀਨ ਕਰ ਦੇਣਾ ਇਹ 'ਚ, ਕਿਉਂਕਿ ਇਹ ਵੀ ਇੱਕ ਦੂਜੇ ਤੋਂ ਲੱਗਦਾ ਸੀ। ਅਸੀਂ ਤਾਂ ਆਪਣੀ ਅੱਖੀਂ ਦੇਖ ਲਿਆ ਹੈ ਸਭ ਕੁਛ। ਉਹ ਕਹਿੰਦਾ ਜੀ ਮੈਨੂੰ ਤਾਂ ਮੇਰੇ ਪਿੰਡ ਵਾਲੇ ਬਾਹਰ ਥਾਲੀ ਰੱਖ ਜਾਂਦੇ ਨੇ, ਮੈਂ ਉੱਥੋਂ ਜੋ ਮਿਲਦਾ ਖਾ ਪੀ ਲੈਂਦਾ ਵਾਂ, ਤੁਸੀਂ ਮੇਰੇ ਨੇੜੇ ਕਿਉਂ ਆ ਗਏ?
ਹੁਣ ਪਾਤਸ਼ਾਹ ਨੇ ਉੱਥੇ ਜਾ ਕੇ ਉਹਦਾ ਇਲਾਜ ਕਰਵਾਇਆ। ਦੇਖੋ ਇਹ ਸੇਵਾ ਦੀ ਭਾਵਨਾ, ਅੱਜ ਗੁਰਸਿੱਖਾਂ ਨੇ ਕਰੋਨਾ ਦੇ ਵਿੱਚ ਸਾਰੀ ਦੁਨੀਆਂ ਵਿੱਚ ਸੇਵਾਵਾਂ ਕੀਤੀਆਂ, ਇਹ ਸੇਵਾ ਦੀ ਇਹ ਭਾਵਨਾ ਜਿਹੜੀ ਹੈ, ਇਹ ਸਿੱਖਿਆ ਜਿਹੜੀ ਹੈ, ਇਹ ਗੁਰੂ ਸਾਹਿਬਾਨ ਤੋਂ ਮਿਲੀ। ਗੁਰਸਿੱਖਾਂ ਨੇ, ਮੈਂ ਜੇ ਦਿੱਲੀ ਸ਼ਹਿਰ ਦਾ ਜ਼ਿਕਰ ਕਰਾਂ, ਉੱਥੇ ਇੱਕ ਸੰਸਥਾ, ਉਹਨਾਂ ਨੇ ਉਹਨਾਂ ਲੋਕਾਂ ਦੇ ਅੰਤਮ ਸੰਸਕਾਰ ਕੀਤੇ ਜਿਹੜੇ ਕਰੋਨਾ ਦੇ ਨਾਲ ਜਿਨ੍ਹਾਂ ਦੀ ਮੌਤ, ਜਿਹਨੂੰ ਪਰਿਵਾਰ ਵੀ ਡਰਦੇ ਸਨ ਵੀ ਅਸੀਂ ਸੰਸਕਾਰ ਵੀ ਨਹੀਂ, ਡਰ ਲੱਗਦਾ ਸੀ ਵੀ ਕਿਤੇ ਬਿਮਾਰੀ ਸਾਨੂੰ ਨਾ ਆ ਜਾਏ। ਇਸ ਤਰੀਕੇ ਨਾਲ ਇਸ ਤਰੀਕੇ ਨਾਲ ਉਹਨਾਂ ਦੇ ਨਾਲ ਮਾਹੌਲ ਸੀ, ਪਰ ਕਿਉਂਕਿ ਗੁਰੂ ਸਾਹਿਬ ਨੇ ਸਿਖਾਇਆ, ਪਾਤਸ਼ਾਹ ਕਹਿੰਦੇ ਨੇ ਜੀਓ ਤਪਤ ਹੈ ਬਾਰੋ ਬਾਰ, ਜਦੋਂ ਮਨੁੱਖ ਬਹੁਤਾ ਬੋਲਦਾ ਹੈ ਨਾ, ਤੇ ਇਸ ਗੱਲ ਦੀ ਵੀ ਨਿਸ਼ਾਨੀ ਹੁੰਦੀ ਹੈ ਕਿ ਉਹਦਾ ਅੰਦਰ ਬੜਾ ਤਪ ਰਿਹਾ, ਬੜਾ ਪਰੇਸ਼ਾਨ ਹੈ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਵਿਕਾਰਾਂ ਦੇ ਵਿੱਚ ਖਪਦਾ ਪਿਆ। ਵਿਕਾਰ ਜਦੋਂ ਅੰਦਰ ਹੋਣ ਤੇ ਮਨੁੱਖ ਤਪਦਾ ਹੀ ਤਪਦਾ, ਜਦੋਂ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਏਗਾ ਤੇ ਅੰਦਰ ਤਾਂ ਅੱਗ ਦੀਆਂ ਨਦੀਆਂ ਵਗਦੀਆਂ ਪਈਆਂ ਨੇ, ਕ੍ਰੋਧ ਦੀਆਂ ਨਗਦੀਆਂ ਵਗਦੀਆਂ ਪਈਆਂ ਨੇ, ਅੰਦਰ ਤਪਸ਼ ਹੈ, ਤਪਦਾ ਪਿਆ। ਹੁਣ ਇਹਦਾ ਕਾਰਨ ਪਾਤਸ਼ਾਹ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾ। ਇਹ ਸਾਰਾ ਕੁਝ ਤਾਂ ਹੈ ਜਦੋਂ ਅੰਦਰੋਂ ਬਾਣੀ ਵਿਸਰ ਗਈ, ਬਾਣੀ ਨੂੰ ਭੁੱਲ ਗਏ ਅਸੀਂ। ਆਪਾਂ ਅੱਜ ਬਾਣੀ ਦਾ ਦਿਹਾੜਾ ਮਨਾ ਰਹੇ ਹਾਂ। ਪਾਤਸ਼ਾਹ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਜਿਵੇਂ ਘੋੜ ਦਾ ਰੋਗੀ ਕਲਪਦਾ ਹੈ, ਵਿਲਕਦਾ ਹੈ, ਪਰੇਸ਼ਾਨ ਹੁੰਦਾ ਹੈ, ਕਹਿੰਦੇ ਇਸੇ ਤਰ੍ਹਾਂ ਜੀਵ ਦਾ ਮਨ ਜਿਹੜਾ ਹੈ, ਜਦੋਂ ਅੰਦਰੋਂ ਬਾਣੀ ਨਹੀਂ ਨਾ ਹੈਗੀ, ਜਦੋਂ ਅੰਦਰ ਬਾਣੀ ਨਹੀਂ ਟਿੱਕੀ ਹੋਈ, ਜਦੋਂ ਅੰਦਰ ਬਾਣੀ ਨਹੀਂ ਵਸੀ ਹੋਈ, ਉਦੋਂ ਫਿਰ ਮਨੁੱਖ ਇਸੇ ਤਰ੍ਹਾਂ ਵਿਲਕਦਾ ਜਿਵੇਂ ਕੋਈ ਪੱਕਾ ਭਾਵ ਘੋੜ ਦਾ ਰੋਗੀ ਵਿਲਕਦਾ। ਇਹ ਸਰੀਰ ਦਾ ਰੋਗ, ਪਰ ਜਦੋਂ ਬਾਣੀ ਅੰਦਰੋਂ ਚਲੀ ਗਈ ਤੇ ਫਿਰ ਮਾਨਸਿਕ ਤੌਰ ਤੇ ਮਨੁੱਖ ਰੋਗ ਹੋ ਗਿਆ। ਜਦੋਂ ਅੰਦਰ ਬਾਣੀ ਨਹੀਂ ਹੈ, ਫਿਰ ਅੰਦਰ ਵਿਕਾਰਾਂ ਦਾ ਜ਼ੋਰ ਹੈ, ਫਿਰ ਅੰਦਰ ਹਉਮੈ ਦੀ ਮੈਲ ਹੈ, ਅੰਦਰ ਕਾਮ ਕ੍ਰੋਧ ਵਸੇ ਹੋਏ ਨੇ, ਤੇ ਜੇ ਬਾਣੀ ਅੰਦਰ ਹੈ ਫਿਰ ਇਹ ਮੈਲ ਨਹੀਂ ਹੈ, ਇਹ ਸਭ ਕੁਝ ਨਾਲ ਨਾਲ ਹੀ ਚੱਲ ਰਿਹਾ। ਪਾਤਸ਼ਾਹ ਕਹਿ ਰਹੇ ਨੇ ਕਿ ਉਹ ਤਪ ਰਿਹਾ ਹੈ, ਤਪ ਤਪ ਖਪੈ ਬਹੁਤ ਬੇਕਾਰ, ਬੜੇ ਵਿਕਾਰ ਅੰਦਰ ਭਾਰੀ ਹੋਏ ਪਏ ਨੇ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਮਿਲ ਗਏ, ਜਿਵੇਂ ਪੱਕਾ ਰੋਗੀ ਪਲਕ ਵਿਲਕਦਾ, ਵਿਚਾਰਾ ਘੋੜ ਦਾ ਰੋਗੀ ਜਿਵੇਂ ਵਿਲਕਦਾ। ਅੱਗੇ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਨੂੰ, ਕਿਉਂਕਿ ਆਪਾਂ ਗੱਲ ਬਹੁਤਾ ਬੋਲਣ ਚੱਖਣ ਦੀ ਰਹਾਓ ਦੇ ਵਿੱਚ ਕੀਤੀ ਹੈ, ਪਰਮਾਤਮਾ ਸਭ ਕੁਝ ਜਾਣਦਾ, ਵਿਣ ਬੋਲੇ ਜਾਣਾ ਸਭ ਸੋਏ। ਹੁਣ ਉਸ ਪਰਮਾਤਮਾ ਦੇ ਬਾਰੇ ਪਾਤਸ਼ਾਹ ਕਹਿ ਰਹੇ ਨੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਸਨੇ ਕੰਨ ਦਿੱਤੇ ਨੇ ਸੁਣਨ ਦੇ, ਅੱਖਾਂ ਦਿੱਤੀਆਂ ਨੇ ਦੇਖਣ ਦੇ, ਨੱਕ ਲਗਾਇਆ ਸਾਡੇ ਸਰੀਰ, ਇਹ ਸਾਡੇ ਸਾਰੇ ਸਰੀਰ ਦੇ ਅੰਗ ਨੇ, ਇਹ ਸਾਡੇ ਗਿਆਨ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ ਜਿਹਨਾਂ ਤੋਂ ਸਾਨੂੰ ਗਿਆਨ ਮਿਲਦਾ, ਅੱਖਾਂ ਨਾਲ ਵੇਖ ਕੇ, ਕੰਨਾਂ ਨਾਲ ਸੁਣ ਕੇ, ਨੱਕ ਨਾਲ ਸੁੰਘ ਕੇ, ਹੱਥ ਨਾਲ ਛੂਹ ਕੇ, ਇਹ ਗਿਆਨ ਇੰਦਰੇ ਨੇ, ਜੀਭ ਨਾਲ ਚੱਖ ਕੇ ਸਵਾਦ। ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ, ਜਿਨ ਕੰਨ ਕੀਤੇ ਅੱਖੀ ਨਾਕ, ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਹਨੇ ਜ਼ਬਾਨ ਦਿੱਤੀ ਬੋਲਣ ਦੇ ਲਈ, ਤਾਂ ਜੋ ਜਲਦੀ ਜਲਦੀ ਤੁਸੀਂ ਬੋਲ ਸਕੋ। ਹੁਣ ਜੇ ਜ਼ਬਾਨ ਮਿਲੀ ਹੈ ਬੋਲਣ ਲਈ, ਇਹਦਾ ਮਤਲਬ ਬੋਲਣਾ ਜ਼ਰੂਰੀ ਹੈ, ਪਰ ਬੋਲਣਾ ਥੋੜ੍ਹਾ ਹੈ, ਬਹੁਤਾ ਨਹੀਂ। ਵਿਦਵਾਨ ਸੱਜਣ ਕਹਿੰਦੇ ਨੇ, ਕਹਿੰਦੇ ਪਰਮਾਤਮਾ ਨੇ ਦੋ ਕੰਨ ਦਿੱਤੇ ਨੇ ਸੁਣਨ ਵਾਸਤੇ ਤੇ ਜ਼ਬਾਨ ਇੱਕ ਦਿੱਤੀ, ਭਾਵ ਜਿੰਨਾ ਤੁਸੀਂ ਸੁਣਦੇ ਹੋ ਨਾ ਅੱਧਾ ਬੋਲੋ। ਪਰ ਸਾਡਾ ਅੱਜ ਕਿਸ ਤਰ੍ਹਾਂ ਦਾ ਹਾਲ ਬਣਿਆ ਪਿਆ, ਕੋਈ ਕਿਸੇ ਨਾਲ ਗੱਲ ਕਰ ਰਹੇ ਹੋਈਏ, ਕਿਸੇ ਦੀ ਗੱਲ ਪੂਰੀ ਨਹੀਂ ਹੁੰਦੀ, ਅਸੀਂ ਆਪਣੀ ਗੱਲ ਪਹਿਲਾਂ ਸ਼ੁਰੂ ਕਰ ਦਿੰਦੇ ਵੀ ਮੇਰੀ ਗੱਲ ਪਹਿਲਾਂ ਸੁਣ ਲਓ, ਅਸੀਂ ਬੜੇ ਕਾਹਲੇ ਹੁੰਦੇ ਹਾਂ ਬੋਲਣ ਵਿੱਚ। ਪਾਤਸ਼ਾਹ ਕਹਿੰਦੇ ਨੇ ਬਹੁਤਾ ਬੋਲਣ ਚੱਕਰ, ਬਹੁਤਾ ਨਹੀਂ। ਹਾਂ ਇਹ ਵੀ ਗੱਲ ਹੈ ਕਿ ਚੁੱਪ ਵੀ ਨਹੀਂ ਕਰਕੇ ਬਹਿ ਜਾਣਾ, ਮਨਮਰਤ ਵੀ ਨਹੀਂ ਰੱਖ ਲੈਣਾ, ਇਹ ਜ਼ਬਾਨ ਮਿਲੀ ਹੈ ਬੋਲਣ ਲਈ, ਜਿਣ ਜੇਵਾ ਦਿੱਤੀ ਬੋਲੇ ਤਾਂ ਜਲਦੀ ਬੋਲ, ਜੋ ਕੁਝ ਬੋਲਣਾ
संखेप शब्दों में बोलना चंगा बोलना है, मिठा बोलना है, माड़े बचन भी नहीं बोलने, शुभ बचन बोलने, ता जो दूसरे के उत्ते तुहाडा प्रभाव पवे। प्रभाव दोवें तरह के नाल पैंदा, मिठा बोलता वह प्रभाव अलग चला जाता, कौड़ा बोलता वह प्रभाव अलग चला जाता। कहिंदे इह तां बड़ा चंगा बंदा जिहड़ा मिठा बोल रहा है, जिहड़ा कौड़े बोल बोले वह बारे भी बड़ी गल्लां आउंदी, इहनूं तां बोलना ही नहीं आता, इहदे कोल तां बहिण दा फायदा ही कोई नहीं, इह तां बोलदा रहिंदा, बड़ा कौड़े बचन बोलदा है, बड़े माड़े बचन बोलदा। तो पातशाह कहिंदे ने उस परमात्मा ने जिन्हें सानूं ये अंग दित्ते।

ਕਰਕੇ ਹਵਾ ਕਰਕੇ ਤਾਂ ਸਭ ਕੁਝ ਚੱਲ ਰਿਹਾ। ਜੇ ਸਵਾਸ ਨਾ ਚੱਲਣ ਫਿਰ ਇਹ ਅੱਖਾਂ ਹੁੰਦਿਆਂ ਵੀ ਨਹੀਂ ਵੇਖਣ, ਕੰਨ ਸੁਣਨਾ ਬੰਦ ਕਰ ਦੇਣਗੇ, ਜੀਭ ਬੋਲਣਾ ਬੰਦ ਕਰ ਦੇ, ਸਾਰਾ ਸਰੀਰ ਐਨ ਸ਼ਾਂਤ ਹੋ ਜਾਏਗਾ। ਜਦੋਂ ਤੱਕ ਸਵਾਸ ਚੱਲ ਰਹੇ ਨੇ, ਆਪਾਂ ਆਮ ਤੌਰ 'ਤੇ ਜਦੋਂ ਕਿਸੇ ਦੀ ਮੌਤ ਹੋ ਜਾਵੇ ਤਾਂ ਸਾਡੀ ਇੱਕ ਪੰਥਕ ਮਰਿਆਦਾ ਹੈ ਵੀ ਕੁਝ ਦਿਨਾਂ ਬਾਅਦ ਸੰਗਤੀ ਰੂਪ ਵਿੱਚ ਆਪਾਂ ਅਰਦਾਸ ਕਰਦੇ। ਅਰਦਾਸ ਵਿੱਚ ਆਪਾਂ ਕੀ ਕਹਿੰਦੇ ਹਾਂ? ਭਾਈ ਸਾਹਿਬ ਜੀ ਗ੍ਰੰਥੀ ਸਿੰਘ ਜੀ ਕੀ ਕਹਿੰਦੇ ਨੇ? ਹੇ ਸੱਚੇ ਪਾਤਸ਼ਾਹ ਜੀ, ਇਸ ਜੀਵ ਨੂੰ ਆਪ ਜੀ ਨੇ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹ ਪੂਰੀ ਕਰਕੇ ਇਸ ਲੋਕ ਤੋਂ ਪਰਲੋਕ ਗਮਨ ਕਰ ਗਏ। ਭਾਵ ਜਿਹੜੀ ਸਵਾਸਾਂ ਦੀ ਪੂੰਜੀ ਹੈ, ਉਹ ਸਵਾਸ ਚੱਲਦੇ ਪਏ ਨੇ ਉਸ ਪਰਮਾਤਮਾ ਦੇ ਦਿੱਤੇ ਹੋਏ, ਉਸ ਪਰਮਾਤਮਾ ਨੇ ਜਿਹੜੀ ਹਵਾ ਬਣਾਈ ਉਹਦੇ ਕਰਕੇ। ਵਾਜੇ ਪਵਣ ਅੱਖ ਸਭ ਜਾਏ, ਸਾਰੇ ਆਖ ਰਹੇ ਨੇ, ਉਹਦੇ ਸਹਾਰੇ ਚੱਲਦੇ ਪਏ ਨੇ। ਅੱਗੇ ਪਾਤਸ਼ਾਹ ਕਹਿੰਦੇ ਨੇ, ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾ ਗਾ ਦਾਗ। ਤੇ ਜਿਤਨਾ ਮੋਹ ਹੈ, ਮੋਹ ਲਾ ਲਿਆ। ਹੁਣ ਮੋਹ ਕੀ ਹੈ? ਦੋ ਸ਼ਬਦ, ਇੱਕ ਮੋਹ ਤੇ ਇੱਕ ਪ੍ਰੀਤ। ਪ੍ਰੀਤ ਬੜਾ ਵਧੀਆ ਸ਼ਬਦ ਹੈ, ਪਿਆਰ ਹੈ, ਪ੍ਰੇਮ ਹੈ। ਪਰ ਜਦੋਂ ਪ੍ਰੀਤ ਜਾਂ ਪਿਆਰ ਜਾਂ ਪ੍ਰੇਮ ਕੇਵਲ ਆਪਣਿਆਂ ਨਾਲ ਹੋਵੇ ਤਾਂ ਫਿਰ ਉਹ ਮੋਹ ਬਣ ਜਾਂਦਾ। ਜੇ ਉਹ ਸਾਰਿਆਂ ਨਾਲ ਇੱਕੋ ਜਾਵੇ ਫਿਰ ਪਿਆਰ ਰਹਿੰਦਾ। ਜਦੋਂ ਕੋਈ ਮਨੁੱਖ ਕੇਵਲ ਆਪਣਿਆਂ ਦੇ ਨਾਲ ਹੀ ਕਰੀ ਜਾਵੇ ਨਾ ਪਿਆਰ, ਫਿਰ ਉਹ ਮੋਹ ਬਣ ਜਾਂਦਾ। ਜਿੱਥੇ ਪਿਆਰ ਸਾਰਿਆਂ ਨਾਲ ਹੋਵੇ, ਪਰਮਾਤਮਾ ਦੇ ਪੈਦਾ ਕੀਤੇ ਸਾਰੇ ਜੀਵਾਂ ਨਾਲ ਇੱਕੋ ਜਿਹਾ ਪਿਆਰ ਹੋਵੇ, ਕੋਈ ਫਰਕ ਨਾ ਹੋਵੇ, ਫਿਰ ਉਹ ਪ੍ਰੀਤ ਹੈ, ਪਿਆਰ ਹੈ, ਪ੍ਰੇਮ ਹੈ। ਅਤੇ ਜਦੋਂ ਪਿਆਰ ਮੋਹ ਬਣ ਜਾਏਗਾ, ਮੋਹ ਇੱਕ ਵਿਕਾਰ ਹੈ, ਉਹ ਸਰੀਰ ਦੇ ਵਿੱਚ ਜਦੋਂ ਟਿਕਿਆ ਮੋਹ ਹੈਗਾ ਤਾਂ ਉਹ ਸਾਡਾ ਨੁਕਸਾਨ ਕਰ ਰਿਹਾ, ਆਤਮਕ ਜੀਵਨ ਦੇ ਵਿੱਚ ਰੁਕਾਵਟ ਪਾ ਰਿਹਾ। ਅਤੇ ਜੇ ਪ੍ਰੇਮ ਹੈ ਉਹ ਪਰਮਾਤਮਾ ਨੂੰ ਮਿਲਣ ਵਿੱਚ ਸਹਾਈ ਹੋ ਰਿਹਾ। ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ, ਕੱਲ੍ਹ ਮਾਤਾ ਜੀ ਆਏ ਸਨ ਭਾਈ ਦਿਲਾਵਰ ਸਿੰਘ ਜੀ ਦੇ। ਉਹ ਪਿਆਰ ਦੀਆਂ ਖੇਡਾਂ ਨੇ ਸਾਰੀਆਂ। ਜਦੋਂ ਆਪਾਂ ਕਹਿੰਦੇ ਹਾਂ ਜੋ ਤੂੰ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮਿਲ ਗਈ, ਜਦੋਂ ਪ੍ਰੇਮ ਦੀ ਗੱਲ ਹੈ, ਜਦੋਂ ਕੋਈ ਮਨੁੱਖ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੰਦਾ ਹੈ, ਇਹ ਪਿਆਰ ਹੈ, ਇਹ ਪ੍ਰੇਮ ਹੈ। ਅਤੇ ਜਦੋਂ ਮੋਹ ਹੋਵੇ ਨਾ, ਫਿਰ ਕੋਈ ਆਪਣਾ ਆਪ ਹਵਾਲੇ ਨਹੀਂ ਕਰ ਸਕਦਾ, ਕਿਉਂਕਿ ਮੋਹ ਹੀ ਇੰਨਾ ਬਣ ਜਾਂਦਾ ਕਿ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਛੱਡ ਦੇਵਾਂ, ਬੱਚਿਆਂ ਨਾਲ ਬੜਾ ਮੋਹ ਹੈ, ਮੈਂ ਆਪਣੇ ਕਾਰੋਬਾਰ ਨੂੰ ਕਿਵੇਂ ਛੱਡ ਦੇਵਾਂ, ਮੇਰਾ ਇੰਨੀ ਰਿਸ਼ਤੇਦਾਰੀ, ਇੰਨਾ ਮੇਰਾ ਸਮਾਜ ਦੇ ਵਿੱਚ ਰੁਤਬਾ ਬਣਿਆ, ਉਹਦੇ ਨਾਲ ਮੋਹ ਬਣ ਗਿਆ, ਮੈਂ ਕਿਵੇਂ ਛੱਡ ਦੇਵਾਂ। ਪਾਤਸ਼ਾਹ ਕਹਿੰਦੇ ਜਿਹੜੇ ਇਹ ਮੋਹ ਨੇ, ਸਵਾਦ ਨੇ, ਰਸ ਨੇ, ਜਿਹੜੇ ਦੁਨਿਆਵੀ ਤੌਰ 'ਤੇ ਰਸ ਨੇ, ਜਿਹੜੇ ਬੜੇ ਰਸ, ਕਿਸੇ ਨੂੰ ਖੱਟਾ ਸਵਾਦ, ਕਿਸੇ ਨੂੰ ਮਿੱਠਾ ਸਵਾਦ, ਬੜੇ ਤਰ੍ਹਾਂ ਦੇ ਰਸ ਨੇ, ਬੜੇ ਤਰ੍ਹਾਂ ਦੇ ਸਵਾਦ ਨੇ। ਕਹਿੰਦੇ ਇਹ ਸਾਰੇ ਜਿਹੜੇ ਨੇ ਵਿਕਾਰ ਬਣਦੇ ਨੇ, ਕਾਲਖ ਬਣ ਜਾਂਦੇ ਨੇ ਜ਼ਿੰਦਗੀ, ਸਭਾ ਕਾਲਖ ਦਾਗਾ ਦਾ, ਇਹ ਵਿਕਾਰ ਨੇ, ਇਹ ਮਾਇਆ ਦਾ ਪ੍ਰਭਾਵ ਹੈ, ਮਾਇਆ ਕਾਲਖ ਹੈ, ਮਾਇਆ ਨੂੰ ਕਾਲਖ ਵੀ ਕਿਹਾ ਗਿਆ। ਕਹਿੰਦੇ ਸਭ ਮਾਇਆ ਹੈ, ਅਤੇ ਇਹ ਮਾਇਆ ਦੇ ਦਾਗ ਫਿਰ ਲੱਗਦੇ, ਮਾਇਆ ਦਾ ਪ੍ਰਭਾਵ ਮਨੁੱਖ ਨੂੰ ਆਤਮਕ ਜੀਵਨ ਵਿੱਚ ਅੱਗੇ ਨਹੀਂ ਵਧਣ ਦਿੰਦਾ। ਦਾਗ ਦੋਸ਼ ਮੋਹ ਚੱਲਿਆ ਲਾਏ, ਅਤੇ ਜਦੋਂ ਇਹ ਦਾਗ ਲੱਗ ਜਾਏ, ਇਹ ਦੋਸ਼ ਹੋ ਜਾਣ, ਇਹ ਫਿਰ ਜਦੋਂ ਮਨੁੱਖ ਚੱਲਦਾ ਦਰਗਾਹ ਬੈਸਣ ਨਹੀਂ ਜਾਏ, ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਬੈਠਣ ਲਈ ਜਗ੍ਹਾ ਨਹੀਂ ਮਿਲਦੀ। ਭਾਵ ਉੱਥੇ ਉਹਨੂੰ ਹੀ ਜਗ੍ਹਾ ਮਿਲਦੀ ਹੈ ਜਿਹੜਾ ਪ੍ਰੇਮ ਦੇ ਨਾਲ ਆਉਂਦਾ, ਜਿਹੜਾ ਗੁਣਾਂ ਦੇ ਨਾਲ, ਜਿਹੜਾ ਗੁਣਾਂ ਦੇ ਨਾਲ, ਜਿਹਨੇ ਬਾਣੀ ਨੂੰ ਪੜ੍ਹੇ। ਇਹ ਬਾਣੀ ਵਿਸਰ ਜਾਣ ਦੀਆਂ ਗੱਲਾਂ ਪਾ ਸਕਦੇ ਵੀ ਜੈ ਤਾਂ ਬਾਣੀ ਵਿਸਰ ਗਈ, ਜਿਹਨੇ ਬਾਣੀ ਦੇ ਨਾਲ ਸਾਂਝ ਪਾਈ, ਬਾਣੀ ਨੂੰ ਪੜ੍ਹਿਆ, ਜਿਹਨੇ ਵਿਚਾਰਿਆ, ਜਿਹਨੇ ਬਾਣੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹ ਦਰਗਾਹ ਦੇ ਵਿੱਚ ਪ੍ਰਾਪਤੀ ਕਰਦੀ। ਅਤੇ ਜਿਹੜਾ ਬਾਣੀ ਤੋਂ ਸੱਖਣਾ ਹੈ, ਜਿਹੜਾ ਵਿਕਾਰਾਂ ਦੇ ਵਿੱਚ ਹੈ, ਮੋਹ ਦੇ ਵਿੱਚ ਹੈ, ਰਸਾਂ ਦੇ ਵਿੱਚ ਹੈ, ਬੜੇ ਸਾਰੇ, ਜਿਹੜਾ ਦੁਨਿਆਵੀ ਸਵਾਦਾਂ ਦੇ ਵਿੱਚ ਹੈ, ਪਾਤਸ਼ਾਹ ਕਹਿੰਦੇ ਨੇ ਉਹ ਫਿਰ ਇਸ ਦੋਸ਼ ਦੇ ਨਾਲ ਜਾਂਦਾ, ਮਾਇਆ ਦੇ ਪ੍ਰਭਾਵ ਵਿੱਚ ਹੈ, ਤੇ ਉਹਨੂੰ ਪਰਮਾਤਮਾ

ਦੀ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਦੀ, ਉੱਥੇ ਪ੍ਰਵਾਨ ਨਹੀਂ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਪਾਤਸ਼ਾਹ ਨੇ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਸੁਣਨ ਦੀਆਂ ਲਿਖੀਆਂ ਤੇ ਚਾਰ ਪੌੜੀਆਂ ਮੰਨਣ ਦੀਆਂ ਲਿਖੀਆਂ। ਪਹਿਲਾਂ ਚਾਰ ਪੌੜੀਆਂ ਸੁਣਨ ਦੀਆਂ ਨੇ ਕਿ ਸੁਣਨ ਦੇ ਨਾਲ ਕੀ ਹੁੰਦਾ ਇਹਨੂੰ ਨਾ, ਕਈ ਵਾਰੀ ਆਪਾਂ ਕਾਹਲੀ ਕਾਹਲੀ ਸੁਣੀਆਂ ਹੀ ਪੜ ਜਾਂਦੇ ਹਾਂ, ਸੁਣੀਆਂ ਨਹੀਂ ਸੁਣਿਆ। ਈੜੀ ਨਹੀਂ ਹੈਗੀ, ਐੜੇ ਐੜੇ ਨੂੰ ਦੋ ਲਾਵਾਂ ਨੇ, ਸੁਣਿਆ ਸੁਣਨ ਦੇ ਨਾਲ, ਸੁਣਿਆ ਸਿੱਧ ਪੀਰ ਸੁਰਨਾਥ। ਜਦੋਂ ਸੁਣਾਂਗੇ ਤੇ ਇਹ ਵਾਲੇ ਗੁਣ ਅੰਦਰ ਆ ਜਾਣਗੇ, ਸਿੱਧਾਂ ਵਾਲੇ, ਪੀਰਾਂ ਵਾਲੇ, ਨਾਥਾਂ ਵਾਲੇ। ਇਹ ਚਾਰ ਪੌੜੀਆਂ ਸੁਣਨ ਦੀਆਂ ਨੇ ਤੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਸੁਣਿਆ ਬਾਣੀ, ਅੱਗੇ ਚਾਰ ਪੌੜੀਆਂ ਮੰਨਣ ਦੀਆਂ ਨੇ। ਹੁਣ ਮੰਨਣ ਵਾਲੀਆਂ ਚਾਰ ਪੌੜੀਆਂ ਵਿੱਚ ਵੀ ਇੱਕ ਅੰਤਰ ਹੈ। ਪਹਿਲੀ ਪੌੜੀ ਜਦੋਂ ਆਪਾਂ ਪੜ੍ਹਦੇ ਹਾਂ, ਪਹਿਲੀ ਪੌੜੀ ਪਾਤਸ਼ਾਹ ਮੰਨੇ ਕੀ ਗੱਤ ਕਹੀ ਨਾ, ਇੱਥੇ ਮੰਨੇ ਨੂੰ ਇੱਕ ਲਾਮ ਹੈ, ਬਾਕੀ ਤਿੰਨ ਪੌੜੀਆਂ ਵਿੱਚ ਮੰਨਾ ਸ਼ਬਦ ਹੈ ਦੋ ਲਾਵਾਂ ਦੇ ਨਾਲ। ਅਸੀਂ ਮੰਨੇ ਹੀ ਪੜ੍ਹ ਜਾਂਦੇ ਹਾਂ, ਕਾਲੀ ਕਾਲੀ 'ਚ ਪੜ੍ਹ ਜਾਂਦੇ ਹਾਂ, ਇਹ ਵੀ ਫਰਕ ਸਮਝਣਾ। ਮੰਨੇ ਦਾ ਆਖਰੀ ਅਰਥ ਹੈ ਜਿਸ ਨੇ ਮੰਨ ਲਿਆ, ਮੰਨੇ ਕੀ ਗੱਤ ਕਹੀ ਨਾ ਜਾਏ। ਜਿਹਨੇ ਮੰਨ ਲਿਆ ਉਹਦੀ ਕੀ ਅਵਸਥਾ ਦੱਸੀ ਨਹੀਂ ਜਾ ਸਕਦੀ। ਤੇ ਮੰਨੇ ਦਾ ਆਖਰ ਹੈ ਅਰਥ ਹੈ ਜੇ ਮੰਨ ਲਈਏ, ਜੇ ਮੰਨ ਲਓਗੇ ਤੇ ਕੀ ਹੋਏਗਾ। ਮੰਨੇ ਮਾਰਗ ਠਾਕ ਨਾ ਪਾਏ, ਉਹ ਪਰਮਾਤਮਾ ਦੇ ਵੱਲ ਜਾ ਰਿਹਾ, ਉਹਦੇ ਮਾਰਗ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਜੇ ਮੰਨ ਲਈਏ, ਬਸ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਾਣੀ ਪੜ੍ਹਨ ਲੱਗੇ। ਅੱਜ ਆਪਾਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਬਾਣੀ ਦਾ ਦਿਹਾੜਾ ਮਨਾ ਰਹੇ ਹਾਂ, ਬਾਣੀ ਪੜ੍ਹਨ ਲੱਗੇ ਇਹਨਾਂ ਚੀਜ਼ਾਂ ਦਾ ਖਿਆਲ ਕਰੀਏ। ਇੱਕ ਲਾਂ ਦੇ ਨਾਲ ਫਰਕ ਪੈਣ ਦੇ ਨਾਲ ਅਰਥ ਬਦਲ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਕਹਿੰਦੇ ਇੱਕ ਮਨੁੱਖ ਬਾਣੀ ਪੜ੍ਹ ਰਿਹਾ ਸੀ, ਇੱਕ ਪੰਕਤੀ ਪੜ੍ਹੀ ਉਸਨੇ, ਕਰਤੇ ਕੀ ਮਿਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਪਾਤਸ਼ਾਹ ਨੇ ਉਹਨੂੰ ਬੁਲਾਇਆ, ਗੁਰਸਿੱਖ ਨੂੰ ਭੇਜਿਆ ਵੀ ਇਹ ਤੂੰ ਗਲਤ ਪੜ੍ਹ ਰਿਹਾ। ਇਤਿਹਾਸਕਾਰ ਤਾਂ ਇੱਥੇ ਤੱਕ ਵੀ ਲਿਖਦੇ ਨੇ ਵੀ ਪਾਤਸ਼ਾਹ ਨੇ ਕਿਹਾ ਵੀ ਇਹਨੂੰ ਇੱਕ ਥੱਪੜ ਮਾਰੋ, ਇਹ ਗਲਤ ਪੜ੍ਹ ਰਿਹਾ। ਉੱਥੇ ਸ਼ਬਦ ਕਰਤੇ ਕੀ ਮਿਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ ਨਹੀਂ, ਇਹ ਕਹਿ ਜਾਣੇ ਗੁਰਸੂਰਾ। ਹੁਣ ਇਹਦਾ ਅਰਥ ਬਦਲ ਜਾਏਗਾ ਜਦੋਂ ਆਪਾਂ ਇੱਕ ਲਾਂ ਤੇ ਦੋ ਲਾਂ ਨਾਲ ਆਪਾਂ ਗੱਲ ਕਰਾਂਗੇ। ਉਹ ਕਰਤਾ ਭਾਵ ਪਰਮਾਤਮਾ, ਤੇ ਜੇ ਆਪਾਂ ਕੇ ਨਾਲ ਗੱਲ ਕਰਾਂਗੇ ਨਾ, ਜਿਵੇਂ ਉਹ ਗੁਰਸਿੱਖ ਪੜ੍ਹ ਰਿਹਾ ਸੀ ਵੀ ਕਰਤੇ ਦੀ ਮਿਤ ਭਾਵ ਕਰਤੇ ਦਾ ਅੰਦਾਜ਼ਾ ਕੇਵਲ ਕਰਤੇ ਜਾਣਦਾ, ਗੁਰੂ ਕੀ ਜਾਣਦਾ, ਗੁਰੂ ਵੀ ਨਹੀਂ ਜਾਣਦਾ। ਤੇ ਜੇ ਪੜਾਂਗੇ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣਾ ਗੁਰਸੂਰਾ ਜੋ ਲਿਖਿਆ ਹੋਇਆ, ਤਾਂ ਉਹਦੇ 'ਚ ਇਹ ਅਰਥ ਬਣ ਜਾਂਦੇ ਨੇ ਵੀ ਉਸ ਪਰਮਾਤਮਾ ਦੀ ਮਿਤ ਅੰਦਾਜ਼ਾ ਪਰਮਾਤਮਾ ਤਾਂ ਜਾਣਦਾ ਤੇ ਨਾਲ ਗੁਰੂ ਵੀ ਜਾਣਦਾ, ਕਹਿ ਜਾਣਾ ਗੁਰਸੂਰਾ। ਤੇ ਜੇ ਕਹਿ ਦੀ ਜਗ੍ਹਾ ਕੇ ਪੜ੍ਹ ਜਾਵਾਂਗੇ ਤਾਂ ਫਿਰ ਗੁਰੂ ਵੀ ਕੀ ਜਾਣਦਾ, ਇੰਨਾ ਫਰਕ ਪੈ ਜਾਂਦਾ। ਅਸੀਂ ਬਾਣੀ ਜਦੋਂ ਵੀ ਪੜ੍ਹੀਏ ਲਾਵਾਂ ਦਾ ਬੜਾ ਸਾਰਾ ਧਿਆਨ ਰੱਖਣਾ, ਮਾਤਰਾਵਾਂ ਦਾ ਧਿਆਨ ਰੱਖਣਾ, ਬਾਣੀ ਨੂੰ ਪੜ੍ਹਨਾ, ਇੱਕ ਇੱਕ ਸ਼ਬਦ ਨੂੰ ਸਮਝਣਾ। ਤੇ ਸੁਣਨ ਤੇ ਮੰਨਣ ਦੀ ਆਪਾਂ ਹੁਣੇ ਗੱਲ ਕਰ ਰਹੇ ਸੀ, ਜਿਨ੍ਹਾਂ ਨੇ ਸੁਣ ਲਿਆ, ਸੁਣਨ ਤੋਂ ਬਾਅਦ ਮੰਨ ਲਿਆ, ਉਸ ਤੋਂ ਬਾਅਦ ਫਿਰ ਪਾਤਸ਼ਾਹ ਕਹਿੰਦੇ ਨੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਣ। ਇੱਥੇ ਪਾਤਸ਼ਾਹ ਕਹਿੰਦੇ ਦਰਗਾਹ ਬੈਸਣ ਨਾ ਹੀ ਜਾਏ, ਜਿਨ੍ਹਾਂ ਦੇ ਅੰਦਰ ਮਾਇਆ ਦਾ ਪ੍ਰਭਾਵ ਹੈ, ਮੋਹ ਪ੍ਰੀਤ ਸਵਾਦ ਸਵਾਦਾਂ ਦੇ ਵਿੱਚ ਨੇ, ਰਸਾਂ ਵਿੱਚ ਨੇ, ਉਹ ਸੁਣਨ ਮੰਨਣ ਵਾਲੇ ਪਾਸੇ ਗਏ ਹੀ ਨਹੀਂ, ਉਹ ਸਵਾਦਾਂ ਵਿੱਚ ਹੀ ਮਸਤ ਹੋ ਗਏ, ਰਸਾਂ ਵਿੱਚ ਹੀ ਮਸਤ ਹੋ ਗਏ, ਉਹਨਾਂ ਨੂੰ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਣੀ। ਤੇ ਜਿਨ੍ਹਾਂ ਨੇ ਸੁਣ ਲਿਆ, ਸੁਣ ਕੇ ਮੰਨ ਲਿਆ, ਪਾਤਸ਼ਾਹ ਕਹਿੰਦੇ ਉਹੀ ਪੰਚ ਜਨ। ਇੱਥੇ ਪੰਚ ਦਾ ਅਖਰੀ ਅਰਥ ਪੰਜ ਵੀ ਨਹੀਂ ਹੈ, ਆਮ ਤੌਰ 'ਤੇ ਪੰਜ ਵੀ ਆਉਂਦਾ ਹੈ, ਗੁਰਬਾਣੀ ਵਿੱਚ ਪੰਚ ਸ਼ਬਦ ਪੰਜ ਲਈ ਵੀ ਆਉਂਦਾ, ਪੰਚ ਮਨਾਏ ਪੰਚ ਰਸਾਏ, ਪਰ ਇੱਥੇ ਪੰਚ ਸ਼ਬਦ ਹੈ ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ, ਪਿੰਡਾਂ ਵਿੱਚ ਪੰਚ ਸਰਪੰਚ ਹੁੰਦੇ ਨਾ, ਭਾਵ ਉਹ ਵਿਅਕਤੀ ਜਿਹੜੇ ਬਾਕੀਆਂ ਨਾਲੋਂ ਉੱਚੇ ਨੇ, ਚੰਗੇ ਨੇ। ਅੱਜ ਕੱਲ੍ਹ ਤਾਂ ਵੋਟਾਂ 'ਚ ਪਾ ਕੇ ਜਿਹਨੂੰ ਮਰਜ਼ੀ ਬਣਾ ਲੈਂਦੇ ਹਾਂ ਆਪਾਂ, ਪੁਰਾਣੇ ਸਮਿਆਂ ਵਿੱਚ ਪੰਚ ਸਰਪੰਚ ਉਹਨਾਂ ਨੂੰ ਚੁਣਿਆ ਜਾਂਦਾ ਸੀ ਜਿਹੜੇ ਸਿਆਣੇ ਹੁੰਦੇ ਸੀ, ਵੀ ਇਹਨੂੰ ਪੰਚ ਬਣਾ ਦਿਓ, ਉਹਨੂੰ ਸਰਪੰਚ ਬਣਾ ਦਿਓ।
ਪਾਤਸ਼ਾਹ ਕਹਿੰਦੇ ਜਿਹਨਾਂ ਨੇ ਸੁਣ ਕੇ ਮੰਨ ਲਿਆ ਉਹ ਪੰਚ ਜਨ ਨੇ ਤੇ ਉਹੀ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਨੇ, ਉਹੀ ਇੱਥੇ ਪ੍ਰਧਾਨ ਨੇ। ਪੰਚੇ ਪਾਵੇਂ ਦਰਗਾਹ ਮਾਣ, ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ ਮਿਲਦਾ। ਅੱਜ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, ਆਪਾਂ ਬਾਣੀ ਪੜ੍ਹੀਏ, ਬਾਣੀ ਪੜ੍ਹਦੇ ਹਾਂ ਆਪਾਂ, ਵੱਧ ਤੋਂ ਵੱਧ ਪੜ੍ਹੀਏ, ਪਰ ਥੋੜ੍ਹਾ ਜਿਹਾ ਸਮਝ ਵਿਚਾਰ ਕਿ ਕਿਤੇ ਪੜ੍ਹਦਿਆਂ ਪੜ੍ਹਦਿਆਂ ਕੋਈ ਇੱਦਾਂ ਦੀਆਂ ਗਲਤੀਆਂ ਨਾ ਹੋ। ਸੱਚਮੁੱਚ ਜਦੋਂ ਬਾਣੀ ਨੂੰ ਪੜ੍ਹਾਂਗੇ ਨਾ, ਵਿਚਾਰਾਂਗੇ ਆਸਤਾ ਆਸਤਾ ਕਿਵੇਂ ਕਿੱਥੇ ਵਿਸ਼ਰਾਮ ਕਰਨਾ, ਤੇ ਬਾਣੀ ਪੜ੍ਹਨ ਦਾ ਆਨੰਦ ਇੱਕ ਵੱਖਰਾ ਹੋ। ਵਿਦਵਾਨ ਕਹਿੰਦੇ ਨੇ ਬਾਣੀ ਨੂੰ ਹੌਲੀ ਹੌਲੀ ਪੜ੍ਹੋ, ਆਹਿਸਤਾ ਆਹਿਸਤਾ ਸਹਿਜੇ ਸਹਿਜੇ ਪੜ੍ਹੋ, ਤਾਂ ਹੀ ਸਮਝ ਵਿੱਚ ਆਈ। ਇੱਥੇ ਕਾਹਲੀ ਕਰਨ ਦੀ ਕੋਈ ਲੋੜ ਨਹੀਂ ਹੈ, ਆਪਾਂ ਹੁਣੇ ਗੱਲ ਕੀਤੀ ਹੈ। ਬਹੁਤਾ ਬੋਲਣ, ਜ਼ਿਆਦਾ ਬੋਲਣ ਲਈ ਚੱਕਰ ਕਰਨਾ ਆਪਣੇ, ਆਰਾਮ ਨਾਲ ਸਹਿਜੇ ਸਹਿਜੇ ਪੜ੍ਹੀ, ਸਹਿਜੇ ਸਹਿਜੇ ਪੜ੍ਹੀ। ਤੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਵਿਕਾਰਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਲਿਆ, ਉਹ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਨੂੰ ਬੈਸਣ ਭਾਵ ਉਹਨਾਂ ਨੂੰ ਬੈਠਣ ਦਾ ਥਾਂ ਨਹੀਂ ਮਿਲਦਾ, ਦਰਗਾਹ ਬੈਸਣ ਨਾ ਹੀ ਜਾਏ। ਆਖਰੀ ਪਦੇ 'ਚ ਪਾਤਸ਼ਾਹ ਕਹਿੰਦੇ ਨੇ ਕਰਮ ਮਿਲਾ ਆਖਣ ਤੇਰਾ ਨਾਂ, ਜਿਤ ਲੱਗ ਤਰਨਾ ਹੋਰ ਨਹੀਂ ਥਾਂ। ਹੁਣ ਤੇਰਾ ਨਾਮ ਜਪਣਾ ਹੈ, ਆਖਣਾ ਹੈ, ਇਹ ਵੀ ਤੇਰੀ ਕਿਰਪਾ ਹੋਏਗੀ, ਤੇਰੀ ਬਖਸ਼ਿਸ਼ ਹੋਏਗੀ। ਕਰਮ ਦਾ ਇੱਥੇ ਭਾਵ ਬਖਸ਼ਿਸ਼, ਕਰਮ ਸ਼ਬਦ ਵੀ ਦੋ ਅਰਥਾਂ ਦੇ ਵਿੱਚ ਆਇਆ, ਕਰਮ ਕਰਮ ਕਰਨੇ, ਕੰਮ ਕਰਨੇ, ਕਾਰਜ ਕਰਨਾ, ਕਰਮ ਕਰਨਾ। ਇੱਕ ਕਰਮ ਸ਼ਬਦ ਬਖਸ਼ਿਸ਼ ਹੈ, ਕਿਰਪਾ ਹੈ, ਇੱਥੇ ਆਪਾਂ ਕਰਮ ਦਾ ਅਰਥ ਕਿਰਪਾ ਲੈਣਾ। ਕਰਮ ਮਿਲੇ, ਜੇ ਤੇਰੀ ਨਦਰ ਤੇਰੀ ਕਿਰਪਾ ਮਿਲ ਜਾਏ ਤਾਂ ਹੀ ਤੇਰਾ ਨਾਮ ਜਪਣ ਜੋਗਾ ਹੋ ਸਕਦਾ, ਆਖਣ ਤੇਰਾ ਨਾਮ, ਤਾਂ ਹੀ ਤੇਰਾ ਨਾਮ ਜਪਣ ਜੋਗਾ ਹੋ ਸਕਦਾ। ਜਿੱਤ ਲੱਗ ਤਰਨਾ ਹੋਰ ਨਹੀਂ ਥਾਉ, ਤੇ ਜਿਸ ਨਾਮ ਦੇ ਨਾਲ ਹੀ ਇਸ ਸੰਸਾਰ ਸਮੁੰਦਰ ਤੋਂ ਤਰਨਾ, ਦੂਜਾ ਹੋਰ ਕੋਈ ਥਾਂ ਨਹੀਂ ਹੈ, ਦੂਜਾ ਹੋਰ ਕੋਈ ਥਾਂ, ਇੱਕੋ ਹੀ ਥਾਂ। ਪਾਤਸ਼ਾਹ ਨੇ ਇਸੇ ਲਈ ਸਾਨੂੰ ਸ਼ਬਦ ਦੇ ਨਾਲ ਜੋੜਿਆ, ਨਾਮ ਦੇ ਨਾਲ ਜੋੜਿਆ, ਹੋਰ ਕੋਈ ਥਾਂ ਨਹੀਂ ਸਾਡੇ ਵਾਸਤੇ। ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਨਾਮ ਦੀ ਗੱਲ, ਇੱਥੇ ਨਾਮ ਦੀ ਗੱਲ। ਇੱਥੇ ਵੀ ਪਾਤਸ਼ਾਹ ਕਹਿ ਰਹੇ ਜਿੱਤ ਲੱਗ ਤਰਨਾ ਹੋਰ ਨਹੀਂ ਥਾਉ, ਹੋਰ ਥਾਂ ਨਹੀਂ ਹੈਗਾ, ਜੇ ਕੋਈ ਕੇਵਲ ਸ਼ਬਦ ਹੈ, ਕੇਵਲ ਨਾਮ ਹੈ। ਇਸ ਸ਼ਬਦ ਦੇ ਨਾਲ ਆਪਣੇ ਆਪ ਨੂੰ ਜੋੜ ਲਈਏ, ਨਾਮ ਦੇ ਨਾਲ ਆਪਣੇ ਆਪ ਨੂੰ ਜੋੜ। ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਿਆ ਕਰੀ, ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਸਾਨੂੰ ਬਖਸ਼ਿਸ਼ ਦਿਓ, ਐਸੀ ਸਮਰੱਥਾ ਦਿਓ ਸਾਨੂੰ, ਅਸੀਂ ਆਪ ਜੀ ਦੇ ਨਾਮ ਨਾਲ ਜੁੜ ਸਕੀਏ। ਕਰਮ ਮਿਲਿਆ, ਕਿਉਂਕਿ ਕਰਮਾਂ ਦੇ ਬਖਸ਼ਿਸ਼ ਦੇ ਨਾਲ ਹੀ ਮਿਲਣਾ ਹੈ ਇਹ ਸਭ। ਜਿੱਤ ਲੱਗ ਤਰਨਾ ਹੋਰ ਨਹੀਂ ਥਾਂ। ਫਿਰ ਆਖਰੀ ਪੰਕਤੀਆਂ 'ਚ ਪਾਤਸ਼ਾਹ ਕਹਿੰਦੇ ਨੇ ਜੇ ਕੋ ਡੁੱਬੈ ਫਿਰ ਹੋਵੇ ਸਾਰ, ਅਤੇ ਜੇ ਕੋਈ ਵਿਕਾਰਾਂ ਕਰਕੇ ਮਾਇਆ ਦੇ ਪ੍ਰਭਾਵ ਕਰਕੇ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਵੀ ਜਾਵੇ ਉਹਦੀ ਵੀ ਸਾਰ ਦਾ, ਉਹ ਵੀ ਕਿਤੇ ਆ ਜਾਵੇ ਨਾ ਸ਼ਰਨ ਵਿੱਚ, ਉਹਦੀ ਵੀ ਸਾਰ, ਉਹਨੂੰ ਵੀ ਸੰਭਾਲ ਲੈ, ਮਤ ਕੋਈ ਇਹ ਸਮਝੇ ਵੀ ਉਹ ਤਾਂ ਹੁਣ ਚਲਾ ਗਿਆ ਉੱਧਰ, ਨਹੀਂ ਆ ਜਾਵੇ। ਗਲਤੀਆਂ ਹੁੰਦੀਆਂ ਨੇ ਇਨਸਾਨ ਕੋਲ ਹੀ, ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ, ਜੇ ਕਿਤੇ ਗਲਤੀ ਹੈ ਤੇ ਆਪਣੀ ਗਲਤੀ ਨੂੰ ਆਪ ਮੰਨਣਾ ਸਿੱਖ ਲਈਏ। ਅੱਜ ਸਭ ਤੋਂ ਵੱਡੀ ਸਾਡੀ ਕਮਜ਼ੋਰੀ ਇਹ ਹੈ ਕਿ ਸਾਨੂੰ ਪਤਾ ਵੀ ਅਸੀਂ ਕਿੱਥੇ ਗਲਤ ਹਾਂ, ਪਰ ਉਹਨੂੰ ਅਸੀਂ ਪ੍ਰਵਾਨ ਨਹੀਂ ਕਰਦੇ, ਕਬੂਲ ਨਹੀਂ ਕਰਦੇ। ਤੇ ਜੇ ਗੁਰੂ ਦੇ ਅੱਗੇ ਆ ਕੇ ਆਪਣੀਆਂ ਗਲਤੀਆਂ ਨੂੰ ਕਬੂਲ ਕਰ ਲਈਏ, ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਫਿਰ ਵੀ ਉਹ ਸਾਰ ਲੈ, ਫਿਰ ਵੀ ਸੰਭਾਲ ਕਰੇ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾਤਾਰ, ਕਿਉਂਕਿ ਉਹ ਪਰਮਾਤਮਾ ਸੱਚਾ ਹੈ, ਸਰਬਦਾਤਾਰ, ਸਾਡੇ ਸਭ ਦਾ ਦਾਤਾ ਹੈ, ਸਾਨੂੰ ਦਾਤਾਂ ਦੇਣ ਵਾਲਾ ਹੈ, ਦਾਤਾ ਹੈ। ਉਹਦੀਆਂ ਦਾਤਾਂ ਪ੍ਰਾਪਤ ਕਰਨੀਆਂ ਨੇ, ਉਹਦੀਆਂ ਦਾਤਾਂ ਨਾਲ ਜੁੜਨਾ ਹੈ, ਤੇ ਪਰ ਦਾਤੇ ਨੂੰ ਵੀ ਨਹੀਂ ਛੱਡਣਾ। ਅੱਜ ਅਸੀਂ ਕੀ ਕਰਦੇ ਹਾਂ, ਦਾਤਾਰ ਨੇ ਦਾਤਾਂ ਦੇ ਦਿੱਤੀਆਂ, ਦਾਤਾਂ ਨਾਲ ਜੁੜ ਗਏ, ਦਾਤਾਰ ਨੂੰ ਭੁੱਲ ਗਏ। ਦਾਤ ਪਿਆਰੀ, ਵਿਸਰਿਆ ਦਾਤਾਰ, ਉਸ ਦਾਤਾਰ ਨੂੰ ਵੀ ਯਾਦ ਰੱਖਣਾ। ਬਸ ਇਹੀ ਗੱਲ ਸਮਝਣੀ ਹੈ ਅੱਜ ਦੇ ਇਸ ਸ਼ਬਦ ਵਿੱਚ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ। ਬਹੁਤਾ ਨਹੀਂ ਬੋਲਣਾ, ਪਰ ਚੁੱਪ ਵੀ ਨਹੀਂ ਕਰਨਾ, ਜਿਹਨੇ ਕੋਲ ਲੋੜ ਹੈ ਉਹਨਾਂ ਕੋਲ ਬੋਲਣਾ ਵੀ ਹੈ, ਕਿਉਂਕਿ ਇਹ ਜੀਭ ਮਿਲੀ ਹੈ, ਇਹ ਜ਼ਬਾਨ ਮਿਲੀ ਹੈ,
ਜ਼ਿੰਦਗੀ ਦੇ ਵਿੱਚ ਜਦੋਂ ਬੋਲਾਂਗੇ ਨਾ ਉਦੋਂ ਹੀ ਸਾਨੂੰ ਪਤਾ ਲੱਗੇਗਾ, ਉਦੋਂ ਹੀ ਦੁਨੀਆ ਦੇ ਨਾਲ ਸਾਡੀ ਸਾਂਝ ਬਣੇਗੀ। ਸੋ ਅਸੀਂ ਬਹੁਤਾ ਬੋਲਣ ਚੱਖਣ ਹੋਏ ਵਾਲੀ ਗੱਲ ਨੂੰ ਸਮਝਣਾ ਅਤੇ ਗੁਰੂ ਦੇ ਇਸ ਉਪਦੇਸ਼ ਨੂੰ ਅੱਜ ਸਮਝ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ। ਪਾਤਸ਼ਾਹ ਕਿਰਪਾ ਕਰੋ, ਸਾਨੂੰ ਵੀ ਅਜਿਹੇ ਗੁਣ ਬਖਸ਼ ਦਿਓ ਤਾਂ ਜੋ ਅਸੀਂ ਵੀ ਆਪ ਜੀ ਦੇ ਨਾਮ ਨਾਲ ਸਾਂਝ ਪਾ ਸਕੀਏ। ਅੱਜ ਪ੍ਰਕਾਸ਼ ਦਿਹਾੜਾ ਹੈ, ਸਾਰਿਆਂ ਨੂੰ ਇੱਕ ਵਾਰੀ ਫਿਰ ਅੱਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ। ਕੱਲ੍ਹ ਦਾ ਜੋ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਹੈ ਉਹਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵਿਚਾਰਾਂ ਕੀਤੀਆਂ ਜਾਣੀਆਂ ਨੇ। ਗੁਰੂ ਸਾਹਿਬ ਕਿਰਪਾ ਕਰੋ, ਆਓ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰੀਏ, ਅਸੀਂ ਵੀ ਬਾਣੀ ਨਾਲ ਜੁੜ ਸਕੀਏ। ਸੱਚ ਜਾਣੇ ਜਦੋਂ ਇਹ ਅਰਦਾਸ ਬੇਨਤੀ ਜੋਦੜੀ ਕਬੂਲ ਹੋ ਗਈ, ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ ਭੁੱਲ ਚੁੱਕ ਦੇ ਖੇਮਾ। ਆਓ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰਕੇ ਉਪਰੰਤ ਅਰਦਾਸ ਤੇ ਸਮਾਪਤੀ ਹੈ ਜੀ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਹੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੋਨੋ ਸੰਤੋ ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ। ਕਹੇ ਨਾਨਕ ਤਾਂ ਸੁਖ ਹੋਆ ਤਿਤ ਘਰ ਅਣਹਦ ਵਾਜੇ, ਅਣਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰੂ ਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਪੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰੂ ਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ।

ਬੋਲੋ ਜੀ ਵਾਹਿਗੁਰੂ ਅਰਦਾਸ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗੌਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਤਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਖ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ, ਪੁਰੰਤ ਗੁਰਬਾਣੀ, ਕੀਰਤਨ, ਕਥਾ, ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀਓ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ, ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਬੱਚੀ ਗੁਰਲੀਨ ਕੌਰ, ਸਪੁੱਤਰੀ ਸਰਦਾਰ ਅਮਰ ਇਕਬਾਲ ਸਿੰਘ ਚੀਮਾ, ਮਹਾਰਾਜ ਤੰਦਰੁਸਤੀ ਬਖਸ਼ਿਸ਼ ਕਰਨੀ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਦਰਬਾਰ ਸਾਹਿਬ ਵਾਸਤੇ ਮੈਟ ਦੀ ਸੇਵਾ ਹੋਈ ਹੈ, ਮਹਾਰਾਜ ਸੇਵਾ ਤਾਂ ਅਕਾਲ ਥਾਏ ਪਾਉਣੀ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ। ਭੁੱਖ ਲੱਗਿਆ ਸੀ ਪ੍ਰਸਾਦ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਜੋ ਵੀ ਛਕੇ ਆਪ ਜੀ ਦਾ ਨਾਮ। ਸਤਿਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਮਹਾਰਾਜ, ਕਿਰਪਾ ਕਰੋ, ਪਾਵਨ ਪਿੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲਗਾਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਆਏ ਕਲ ਬੁਲਾਈ ਰਹਾਉ ਰੱਖ ਲੀਏ ਤਿਨ ਰੱਖਣਹਾਰ ਸਭਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਸਹਾਈ ਸਲੋਕ

ਕੇ ਮੀਰ ਸੋਹਿਲਾਰਾ ਗੁੜ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ।

ਗਵਣ ਸੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਕਰ ਕਰ ਇਹੋ ਪਾਉ ਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਾਗਾਸ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ

ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਬ ਨੈਣ ਨਾਨ ਨੈਣ ਹੈ ਤੋਹੇ ਕਉ ਸਹਿਸ ਮੂਰਨ ਨਾਇਕ ਤੋਹੀ ਸਹਿਸ ਪਦ ਵਿਮਲਨ ਏਕ ਪਦ ਗੰਧ ਵਿਨ ਸਹਿਸ ਤਬ ਗੰਧ ਵਿਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਾਰ ਚਰਨ ਕਬਲ ਮਕਰੰਦ ਲੋਭਿਤ ਮਨ ਮਨ ਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋਇ ਜਤਿ ਨੈ ਵਾਸਾ ਰਾਗੋੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ

ਖੰਡਾਹੇ। ਹਰ ਜਨ ਹਰਿ ਹਰਿ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖਵਟ ਵੱਡਾਹੇ। ਜਨ ਨਾਨਕ ਨਾਮ ਆਧਾਰ ਟੇਕ, ਹਰ ਨਾਮੇ ਹੀ ਸੁਖ ਮੰਡਾਹੇ। ਰਾਖ ਗੌੜੀ ਪੂਰਵੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਤਹਿਲ ਕੀ ਵੇਲਾ। ਇਹਾਂ ਕਰ ਚਲੋ ਹਰ ਲਾਹਾ, ਅੱਗੇ ਵਸਨ ਸੁਹੇਲਾ। ਉਦ ਘਟੈ ਦਿਨ ਸਰੈਣਾ ਰੇ ਮਨ, ਗੁਰਮਿਲਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆ ਵੈ ਇਹੋ ਰਸ, ਕਥ ਕਥਾ ਤਿੰਨ ਜਾਨੀ।

ਦੀ ਜੈ ਮਾਤ ਪਿਤਾ ਸੁਧ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਭਿਆਨ ਦੂਜਿਆਂ ਦਲੈ ਤੈਂ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਤੇ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁੰਨ ਚੰਨ ਕਰਤ ਨੇ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਹੋ ਸੂਖ ਹਨੇਰੇ ਸਗਲ ਸੇਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਸੁਖੀਆ ਲਾਖ ਕਰੋੜੀ ਬੰਧ ਨਾ ਪਰੈ ਹਰ ਕਾ

ਬਹੁਤ ਸਿਆਣ ਜਮ ਕਾ ਭੋ ਪਿਆ ਪੇ ਅਣਕ ਯਤਨ ਕਰਤੇ ਸਨਾ ਧਰਾਪੈ ਭੇਖ ਅਨੇਕ ਅਗਨੇ ਪੁੱਜੈ ਕੋਟ ਪਾਪ ਦਰਗਨੇ ਸਜੈ ਛੂਟਤ ਨਾਹੀ ਉਹ ਪਿਆਲ ਮੋਹੇ ਪਿਆ ਪੇ ਮਾਇਆ ਜਾਲ ਅਬਰ ਕਰਤੂ ਸਗਲੀ ਜਮ ਡਾਨੇ ਗੋਬਿੰਦ ਭਜਨੇ ਤੈਨੇ।

ਕਰਦੀ। ਰਮੈਜਾ ਕੇ ਗੁਣ ਚੇਤ ਪੁਰਾਣੀ, ਕਵਰ ਮੂਲ ਤੇ ਕਮਰ ਦਿਸਤਾਨੀ, ਜਿਨ ਤੂੰ ਸਾਹ ਸੁਭਾਅ ਸਿੰਗਾਰਿਆ, ਕਰ ਵਗਰ ਮਾਹੇ ਜਿਨੇ ਉਵਾਰਿਆ, ਬਾਲ ਵਿਸਤਾ ਤੁਝੇ ਪਿਆਰੇ ਦੂਤ, ਭਰ ਜੋਵਨ ਭੋਜਨ ਸੁੱਖ ਸੂਦ, ਬੈਠ ਤੋ ਪਿਆ ਉੱਪਰ ਸਾਖ ਸਹਿਣ, ਮੁੱਖ ਪਿਆ ਬੈਠ ਤੋ ਦੈਨ, ਇਹੋ ਨਿਰਗੁਣ ਗਣ ਕਛੂ ਨਾ ਬੂਝੇ, ਬਖਸ਼ ਲਿਓ ਤੋ ਨਾਨਕ ਸੀਜੈ, ਜੈ ਪ੍ਰਸਾਦ ਧਾਰ ਉੱਪਰ ਸੁਖ ਬਸੈ, ਸੁਖ ਪਰਾਧ ਮੀਤ ਬੰਤਾ ਸੰਗਸ ਹੈ, ਜੈ ਪ੍ਰਸਾਦ ਪੀਵੇ ਸੀਤਲ ਜਲਾ, ਸੁਖ ਦਾਈ ਪਵਨ ਪਾਪ ਕਮਲਾ, ਜੈ ਪ੍ਰਸਾਦ ਭੋਗੇ ਸਭ ਰਸਾ, ਸਰਤ ਬਕਰੀ ਸੰਗ ਸਾਥ ਬਸਾ, ਦੀਨੇ ਹਾਸ ਪਾਪ ਕਾ ਨੇਤਾ ਰਸਨਾ, ਤਿਸੇ ਤਿਆਗ ਆਪ ਸੰਗ ਰਚਨਾ, ਐਥੇ ਦੁਖ ਆਨੰਦ ਵਿਆਪੇ, ਨਾਨਕਾ ਲਿਓ ਪ੍ਰਵਿਆਪੇ, ਆਦਿ ਅੰਤ ਜੋ ਰੱਖਣ ਹਾਰ ਤੇ।

ਸਰ ਤੋਪੀ ਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਸਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਈ ਸੋ ਆਵੇ ਨਚੀਤ ਜੋ ਬਹਿਰਾਏ ਤਾਂ ਸੁਪ੍ਰੀਤ ਬਲੂਆ ਕੀ ਕਰੇ ਭੀਤਰ।

ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੈ ਠਾਕੁਰ ਗੁਰ ਰਖਮਨ ਮਾਹੇ। ਜੈ ਪ੍ਰਸਾਦ ਸੁਗੰਧਿਤ ਤਨ ਲਾਵੈ ਤੈ ਸੁਖ ਸਿਮ੍ਰਿਤ ਪਰਮ ਗਤ ਗਾਵੈ। ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤੈ ਸਰਸਨਾ। ਜੈ ਪ੍ਰਸਾਦ ਰੰਗ ਰਸ ਭੋਗ।

ਸਦਾ ਸਤਿਸੇ ਧਿਆਈ, ਇਸੇ ਧਿਆਈ ਜੋ ਏਕ ਲਖੇ ਹਾ ਹੁਆ ਨਾਨਕ ਤੇਰੀ ਰੱਖੈ। ਜੈ ਪ੍ਰਸਾਦ ਕਰੇ ਪੁਨ ਬਹੁਦਾਨ, ਮਾਨੇ ਆੜ ਪੈਰ ਕਰ ਤਿਸਕਾ ਧਿਆਨ। ਜੈ ਪ੍ਰਸਾਦ ਤੂੰ ਆਚਾਰ ਵਿਹਾਰ ਤਿਸ ਪ੍ਰਭੋ ਸਾ ਸਾ ਚਾਰੀ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭੂ ਸਿਮਰੋ ਸਦਾ ਅਨੂਪ। ਜੈ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭੂ ਸਿਮਰ ਸਦਾ ਦਿਨ ਰਾਤ। ਜੈ ਪ੍ਰਸਾਦ ਤੇਰੀ ਪਤ ਰਹਿ, ਗੁਰ ਪ੍ਰਸਾਦ ਨਾਨਕ ਜਸ ਕਹਿ। ਜੈ ਪ੍ਰਸਾਦ ਸੁਨੇ ਕਰਨਾ ਆਂਦ, ਜੈ ਪ੍ਰਸਾਦ ਪੇਕੇ ਬਿਸਮਾਦ। ਜੈ ਪ੍ਰਸਾਦ ਬੋਲੇ ਅੰਮ੍ਰਿਤ।

ਸਾਧਕ ਸੰਗ ਮੇਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਭੇਦ ਨ ਜਾਣੈ, ਜੇ ਤਾ ਸੁਣੇ ਤੇ ਤਬ ਖਿਆਨੇ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉਚ ਤੇ ਉੱਚ।

ਸਰ ਪਾਏ ਕਈ ਕੋਟ ਪਾਥਰ ਵਿਰਕਟ ਵਜਾਏ, ਕਈ ਕੋਟ ਪਵਨ ਪਾਣੇ ਪਸੰਦ ਸਰ, ਕਈ ਕੋਟ ਦੇਸ ਮੰਡਲ, ਕਈ ਕੋਟ ਸਸੀਆ ਸੂਰ ਨਖਤਰ, ਕਈ ਕੋਟ ਦੇਵ ਦਾਨ ਮਹਿੰਦਰ ਸਰ ਸਤਰ, ਸਗਲ ਸਮੱਗਰੀ ਆਪਣੇ ਸੂ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਨਸਤਾਰ ਹੈ, ਕਈ ਕੋਟ ਰਾਜਤਾਮ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰ ਤੇ ਅਰਸਾਸਤ, ਕਈ ਕੋਟ ਕੀਰਤ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਰਜੀ ਵੇ, ਕਈ ਕੋਟ ਗਿੜੀ ਮੇਰ ਸੁਬੰਤੀ ਵੇ, ਕਈ ਕੋਟ ਜਾਕਿਨ ਪਿਸਾਚ, ਕਈ ਕੋਟ ਭੂਤ ਪ੍ਰੇਰ ਸੂਖ ਮਰਗਾਚ, ਸਭ ਤੇ ਨੇਰੇ ਸਭ ਤੇ ਦੂਰ, ਨਾਨਕ ਗਿਆ ਪਿਆਰਤ ਪਤ ਰਿਹਾ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਸੁਰਗ ਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਭੋਜੂ ਨੀ ਫਿਰੇ, ਕਈ ਕੋਟ ਬੈਠ ਤਕਾਏ, ਕਈ ਕੋਟ ਘਾਲੇ ਤੱਕ ਪਾਏ,

ਮਾਂ ਨੁੱਖ 'ਤੇ ਕਿਹਾ ਹੋਇਆ ਵੈ ਜੋ ਤਿਸ ਭਾਵੇ ਸੋ ਹੀ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕੁਝ ਲਏ, ਜੋ ਤਿਸ ਭਾਵੇ ਸੋ ਹੀ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣ ਤੇ ਆਪਣਾ ਬਚੈ, ਭਰਮੇ ਭੂਲਾ ਦੇ ਦਿਸ ਆਵੈ, ਨਿਮਕਮਾਏ ਚਾਰ ਕੁੰਡ ਫਿਰ ਆਵੈ, ਕਰ ਕਿਰਪਾ ਜਿਸੇ ਆਪਣੀ ਭਗਤ ਦੇ ਨਾਨ।

ਆਗਿਆਕਾਰੀ ਬਪਰਾ ਜੀ ਹੋ, ਜੋ ਤੇ ਸੁਭਾਅ ਹੈ ਸੋਈ ਪੁੰਦੀ ਹੋ, ਕਬੂ ਊਚ ਨੀਚ ਵਹਿ ਵਸੈ, ਕਬੂ ਸੋ ਕਾਰਨ ਕਰਨ ਦੱਸੈ, ਕਬੂ ਨਿੰਦ ਚੰਦ ਵਿਹਾਰ, ਕਬੂ ਉਪਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕਿਆ ਮਿਲਾਵਨਾਰ, ਕਬੂ ਨਿਰਤ ਕਰੇ ਵਪਾਰ।

ਕਬੂ ਹੋਏ ਪੰਡਿਤ ਕਰੇ ਵਿਖਿਆਨ, ਕਬੂ ਮੂੰਹ ਧਾਰੀ ਲਾਵੇ ਧਿਆਨ, ਕਬੂ ਤੱਟ ਦੀ ਇਸਨਾਨ, ਕਬੂ ਸਹਿਤ ਸਾਧਕ ਮੁੱਖ ਗਿਆਨ, ਕਬੂ ਕੀਰਤ ਪਤੰਗ ਜੀਆ, ਅਨਕ ਜੋਨ ਭਰਮੇ ਭਰਮੇ ਆ, ਨਾਨਾ ਰੂਪ ਜੋ ਸਵਾ ਗੀਤ ਗਾਵੇ।

ਦੁਖੀ ਸਦਾ ਪੈਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਪੈਤ, ਸੰਤ ਕੇ ਦੁਖੀ ਕੋ ਡਾਉਣ ਲੱਗ ਗਿਆ, ਸੰਤ ਕੇ ਦੁਖੀ ਕੋ ਸਭ ਤਿਆਗ ਗਿਆ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਭਿਕਾਰੀ, ਸੰਤ ਕਾ ਦੁਖੀ ਚਰਮੇ ਮਰੇ, ਸੰਤ ਕੀ ਦੁੱਖ ਨਾ ਸੁੱਖ ਤੇ ਡਰੇ, ਸੰਤ ਕੇ ਦੁਖੀ ਕੋ ਨਾ ਹਿਠਾਓ, ਨਾਨਕ ਸੰਤ ਭਾਵਰ ਨਾ ਲੈ ਮਿਲਾਏ, ਸੰਤ ਕਾ ਦੁਖੀ ਅਤ ਪੀ ਤੇ ਟੁੱਟੇ, ਸੰਤ ਕਾ ਦੁਖੀ ਕਦੇ ਕਾਇ ਨਾ ਪਹੁੰਚੇ, ਸੰਤ ਕੇ ਦੁਖੀ ਕੋ ਧਿਆਨ ਫਰਮਾਈਏ, ਸੰਤ ਕਾ ਦੁਖੀ ਉੱਜੜ ਪਾਈਏ, ਸੰਤ ਕਾ ਦੁਖੀ ਅੰਤਰ ਤੇ ਤੋਤਾ, ਜਿਉਂ ਸਾਹਸ ਬਿਨਾਂ ਮਿਰਤ ਕੀ ਲੋਤਾ, ਸੰਤ ਕੇ ਦੁਖੀ ਕੀ ਜੜ ਕੁਛ ਨਾ ਹੈ, ਆਪਣ ਵੀ ਜਾਪੇ ਹੀ ਕਾਏ, ਸੰਤ ਕੇ ਦੁਖੀ ਕੋ ਅਵਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਵਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨੇ ਰਾਜਾ, ਜਿਉਂ ਪਾਪ ਕਿੰਦਰ ਨਹੀਂ ਧਰਾਪੈ, ਸੰਤ ਕਾ ਦੁਖੀ ਛੁੱਟੀ ਗੇਲਾ, ਜਿਉਂ ਬੁਹਾੜ ਦਲ ਖੇਤ ਮਾਹੇ ਦੁਆਲਾ, ਸੰਤ ਕਾ ਦੁਖੀ ਧਰਮ ਤੇ ਰਹਿਣ, ਸੰਤ ਕਾ ਦੁਖੀ ਸਦ ਮਿੱਥਿਆ ਕਹਿ, ਫਿਰਤ ਨਿੰਦ ਕਾ ਧੋਰੇ ਪਿਆ, ਨਾਨਕ ਦੇ ਉਦਰ ਸੁਭਾਵ ਹੈ ਸੋਈ ਤਿਆ, ਸੰਤ ਕਾ ਦੁਖੀ ਵਿਗੜੂ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿ ਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ, ਸੰਤ ਕੇ ਦੁਖੀ ਕੀ ਪੂਜੇ ਨੇ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਕੇ ਦੋਸ਼ ਨਾ ਤੈਸੇ ਕੋਈ, ਜੈਸਾ ਭਾਵ ਹੈ ਤੈਸਾ ਕੋਈ ਹੋਏ, ਪੈਰ ਕਿਰਤ ਨਾ ਮੇਟੇ ਕੋਈ, ਨਾਨਕ ਜਾਣੇ ਸੱਚਾ ਸੋਏ, ਸਭ ਕੱਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਇਸਤ ਕਰੋ ਦਿਨ ਰਾਤ।

ਪਦੇ ਮਾਨੁਖੀ ਠੀਕ ਬਿਰਤੀ ਜਬ ਜਾਣ ਦੇ ਮਨ ਕੋਈ ਕੋ ਭਗਵਾਨ ਜਿਸ ਕੇ ਧੀਏ ਰਹੇਗਾ ਆਏ ਬੋਰ ਨਾ ਦਿਸਣਾ ਲੱਗ ਗਿਆ ਏ ਮਾਰੇ ਰੱਖੇ ਕੋ ਆਪ ਮਾਨ ਕੋਈ ਕੁਛ ਨਾਹੀਂ ਹਾਥ ਤਿਸ ਕਾ ਹੁਕਮ ਬੂ ਸੁਕੋਏ ਤਿਸ ਕਾ ਨਾਮ ਰਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਈ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਸਤਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜਿਓ ਨੈਨੋ ਪੇਕ ਠਾਕਰ ਕਰ ਰੰਗ ਸਾਧ ਸੰਗ ਬਿਨਸੇ ਸਤ ਸੰਗ ਚਰਨ ਚਲੋ ਮਾਰਕੋ ਬਿੰਦ ਮਿੱਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਕਰ ਕਰਮਨ ਹਰ ਕਥਾ ਹਰ ਦਰਗੇ ਨਾਨਕ ਚਲ ਮਥਾ ਬਡਭਾਗੀ ਤੇ ਜਨ ਜਗ ਮਾਹੇ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੇ ਸੰਸਾਰ ਮਨ ਤਨ ਮੁੱਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੂੰ ਕਿਉਂ ਸੋਚੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿੰਨ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸਕੀ ਜਾਣੋ ਤਿਸ ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿ ਤੇ ਸਰਬ ਲੋੜ ਤੇ ਉਹ ਹਰ ਜਨ ਰਹਿਤ ਆਂਦਨ ਕੀਰਤਨ ਕੇਵਲ ਬਖਿਆਨ ਕਰੈਸਤ ਮੈਂ ਸੋਈ ਨਿਰਵਾਣ।

ਜਿਸਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੇਲਾ ਨਹੀਂ ਟਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੈਸੇ ਡਰੇ, ਜੈਸਾ ਸਾ ਤੈਸਾ ਦਸਤਾਇਆ ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਤੀਜਿਆ ਗੁਰ ਪ੍ਰਸਾਦ ਤਾਸਾ ਪੂਜਿਆ, ਜਬ ਦੇਖੂ ਤਬ ਸਭ ਕੁਛ ਮੂਲ, ਨਾਨਕ ਸੋ ਸੂਕਮ ਸੋਈ ਅਸਤੂਲ, ਨੈ ਕੁਛ ਜਨਮੇ ਨੈ ਕੁਛ ਮਰੇ, ਆਪਣ ਚਲਿਤ ਆਪ ਹੀ ਕਰੇ, ਆਵਣ ਜਾਵਣ ਦਸਤਾ ਦਸਤਾ ਆਗਿਆਕਾਰੀ ਧਾਰੀ।

ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਪ ਸਾਰਨ। ਆਪੇ ਮੇਲ ਹੈ ਕਿਰਪਾਲ, ਕੁਰਕਾ ਸਭ ਜਾ ਭੈ ਨਿਹਾਲ, ਮੁਖੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਬਟ ਭਾਗੈ, ਨਾਮ ਜਪਤ ਪਾਵੈ ਬਿਸਰਾਮ। ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਾਨ, ਜੋ ਕੁਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਆਏ ਹੋਏ ਸੋਏ ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਟ ਲਗਾਨਾ, ਜੈਸਾ ਸਾ ਤੈਸਾ ਦਸਤਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ।

ਪਾਸੇ ਵੜ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ। ਅਣਖ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਇਆ ਅੰਤਰ ਆਖੈ। ਓਟ ਗਈ ਸੰਤੈ ਦਰਿਆਇਆ ਸਰ ਸੂਖ ਨਾਨਕ ਤੈ ਪਾਇਆ। ਮਿਰਤੇ ਕੋ ਜੀ ਬਾਲਣ ਹਾਰ ਭੂਖੇ ਕੋ ਦੇਵਤਾ ਹਰ ਸਮਝਾਂ ਕੀ ਦੈਸ਼ਟੀ ਮਾਏ ਪੂਲ।

ਹਕੀਕਤ ਹੋਏ। ਆਪ ਸਤ ਗਿਆ ਸਤ ਸਤ ਆਪੇ ਜਾਣੇ ਆਪਣੀ ਮਿਤਗਤ, ਜਿਸ ਕਿਸੇ ਸਟੂ ਕਰਨੇ ਹਾਰ ਆਪਣਾ ਪੂਜ ਕਰਤੇ ਵਿਚਾਰ ਕਰਤੇ ਕਿ ਮਿਤ ਨਾ ਜਾਣੇ ਕੀ ਆ। ਨਾਮ ਜੋ ਤਾਂ ਸੁਭਾਵ ਹੈ ਸੋ ਵਰਤੀ ਆ, ਬਿਸਮ ਬਿਸਮ ਭੈ ਬਿਸਮਾਸ ਜਿਨ ਪੂਜਿਆ ਤਾਂ ਸਾਇਆ ਸਵਾਦ, ਪ੍ਰਭ ਕੇ ਰੰਗ ਰਾਜ ਜਿਨ ਰਹੇ ਗੁਰ ਕੇ ਵਚਨ ਪਦਾਰਥ ਲਏ। ਉਹਦਾ ਤੇ ਤੋ ਘਟਨਹਾਰ ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ

ਭਾਗੀ ਪਾਈ ਹੈ। ਸਫਲ ਦਰਸ਼ਨ ਭੇਖਤ ਪਨੀਤ ਪਰਸ ਚੰਨ ਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੈ ਪਾਰ ਰਾਮ ਕੀ ਦਰਗਹਿ ਗਵੈ ਸੁਣ ਕਰ ਬਚਨ ਕਾ ਨੇ ਅਗਨ ਮਨ ਸੰਤੋਖਾ ਤ ਪਤਿਆ ਨੇ ਪੂਰਾ ਗੁਰੂ ਆਖਿਓ ਜਾਂ ਕਾ ਮੰਤਰ ਅੰਮ੍ਰਿਤ ਰਸ ਪੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾ।

ਸੋ ਕਿਉਂ ਬਿਸਰੇ ਜੇ ਘਾਲ ਨਾ ਭਾਨੇ, ਸੋ ਕਿਉਂ ਬਿਸਰੇ ਜੇ ਕੀ ਆ ਜਾਣੇ, ਸੋ ਕਿਉਂ ਬਿਸਰੇ ਜੇ ਸਭ ਕੁਛ ਦੀਆ, ਸੋ ਕਿਉਂ ਬਿਸਰੇ ਜੇ ਜੀਵਨ ਜੀਆ, ਸੋ ਕਿਉਂ ਬਿਸਰੇ ਜੇ ਅਗਰ ਮੈਂ ਰੱਖੈ ਗੁਰਪ੍ਰਸਾਦ ਕੋ ਪਹਿਲਾਂ ਰੱਖੈ, ਸੋ ਕਿਉਂ ਬਿਸਰੇ ਜੇ ਵਿਅਕਤੀ ਕਾਢੇ ਜਨਮ।

ਪੁਰਖ ਕਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਦਾਨ ਜੋ ਜੋ ਜਪੇ ਸੋ ਹੋਏ ਪਨੀਤ ਭਗਤ ਪੈ ਲਾਵੇ ਮਨ ਹੀਤ ਹਮ ਨਿਰਗੁਣਿਆਰ ਨੀਚ ਜਾਣ ਆਣ ਤੁਮੀ ਸਰਬ ਪੁਰਖ ਭਗਵਾਨ ਸਰਬ ਕੁੰਟ ਮੁਕਤ ਮੁਖ ਪਾਏ ਕਿ ਨਿਮ ਕਰਕੇ ਗੁਣ ਗਾਏ ਅਣਕਰਾਜ ਭੁੱਖ ਵਡਿਆਏ ਅਣਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ।

ਕੋ ਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ ਤੈ ਛਲ ਸਿਧ ਲਗਤ ਕੋ ਕੀ, ਤੇ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕ ਅਵਣ ਤੇ ਬਤਾਵੈ, ਕਰਨ ਕਰਾਵਣੇ ਕਰਨ ਯਾਰ ਨਾਨਕ ਕਰਤੇ ਕਾ ਨਾ ਹੀ ਸਮਾਰ, ਜਾਵੇ ਆਪਣੀ ਸੋਭਾ ਆਪਣ ਸੰਗ।

ਆਪ ਕਥੇ ਆਪ ਸੁਣੇ ਹਾਂ ਰਿਆਪੇ ਕਾ ਵਿਸਤਾਰ ਜਾਂਦੇ ਭਾਵਿਤ ਅਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਏ ਆਪਣ ਸੂਸਾ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਜਾਏ ਸੱਚ ਨਾਮ ਸੂਜਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਤਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ

ਵਪਾਰੀ ਦਰਗਹਿ ਨੇ ਵੇਖੇ ਤੁਮਾਰੀ ਕਾਟੀ ਰੱਖੋ ਮਨ ਮਾਏ, ਨਾਨਕ ਬਹੁ ਨਾ ਆਵੇ ਜਾਏ, ਐਸੇ ਦੂਰ ਕਹਾਂ ਕੋ ਜਾਏ। ਉਭਰੇ ਰਾਖਣ ਦਿਹਾੜ ਰਹਿ, ਉਭਰੇ ਰਾਖਣ ਹਾੜ ਧਿਆਏ, ਨਿਰਭਉ ਜਪੈ ਸਗਲ ਪਉ, ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਜਿਸ ਪ੍ਰਭ ਰਾਖੇ ਤਿਸ ਨਾ

ਹਰ ਜੋਤ ਮੈਂ ਜਾਂਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਸੁਮਾਨੇ ਕਾਰਨ ਕਰਾਂ ਹੋ ਜਾਣੇ ਅੰਤਰ ਬਸੇ ਬਾਹਰ ਵੀ ਹੋਈ ਨਾਨਕ ਦਰਸ਼ਨ ਦੇ ਸਭ ਹੋਈ ਆਪ ਸਤ ਗਿਆ ਸਭ ਸਤ ਤਿਸ ਪ੍ਰਭੂ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ।

ਤੇਰੇ ਤਿੰਨ ਕੇ ਸਾਥੇ, ਸਰਨ ਜੋਗ ਸੁਨਸਰਨੀ ਆਏ, ਕਰ ਕਿਰਪਾ ਪ੍ਰਭੂ ਆ ਮਿਲਾਏ, ਮਿਟ ਗਏ ਬੈਰ ਭੈ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜਾਲ ਵਿਕਾਰ ਤੇਰਾ ਤੇ, ਰਾਮ ਨਾਮ ਸੁਣ ਰਸਨਾ ਕਹਤੇ, ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨੇ ਵੀ ਖੇਪ ਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਘਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਣ ਨਾਮ।

ਜੋ ਪ੍ਰਭ ਧਿਆਨ ਗਿਆਨ ਸਰੇਤ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਕਹਿ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਾਸ਼ਟੀ ਏਕ ਦਿਸ਼ਟੀਤਾ ਇਹ ਫਲ ਤਿਸ ਜਨ ਕੇ ਮੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਗੁਰਪੁਰਬ ਹੈ। ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਸਭ ਸੰਗਤ ਦੀ ਚੜ੍ਹਦੀ ਕਲਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਦੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਏ

ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੈ, ਜੁਗਾ ਜੁਗੰਤਰ ਖਾਹੀ ਖਾਹੈ। ਹੁਕਮੇ

ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ। ਗੁਰਾਂ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕਹਿ ਨਾਇ ਕਰੀ, ਜੇਤੀ ਸਿੱਠ ਉਪਾਈ ਵੇਖਾਂ, ਵਿਣ ਕਰਮਾ ਕਹਿ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾਂ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਇਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ।

ਸੁਣਿਆ ਈਸਰ ਬਰਮਾਇੰਦ, ਸੁਣਿਆ ਮੁਖਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਚ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ।

ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਪੈ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ

ਕਰਤੇ ਕਹਿ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ

ਕਵਾਓ ਤਿਸ ਤੇ ਹੋਏ ਲੱਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੈ, ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਕੂੜਿਆਰ ਕੂੜੇ ਫਿਰਾਹੈ, ਅਸੰਖ ਮਲੇਸ਼ ਮਲ

ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪ।

ਜਾਹੁ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਤ ਬਾਣੀ ਬ੍ਰਹਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਕਤ ਕਵਣ।

ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।

ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇ ਈ ਕੇ। ਜਿਸਨੋ ਬਖਸੇ ਸਿ

ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇਹ ਤਾਂ ਆਖ ਨਾ ਸਕਹਿ ਕੇਈ ਕੇ, ਜੇ ਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਂ ਦੇ ਅਨੇਕ।

ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਚਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ਼

ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵੇ ਧਰਤੀ ਥਾਪ।

ਹੈ। ਤਿੱਥੈ ਭਗਤ ਵਸਹਿ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਘਰ ਘਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ

ਧੀਰਜ ਸੁਣਿਆਰ ਅਹਰਣ ਮਤ ਵੇਦ ਹਥਿਆਰ ਪਾਓ ਖਲਾ ਗਣਤਾ ਪਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ।

ਆਪ ਸ੍ਰੀ ਮੁਖ ਵਾਹਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਹਿਣ ਅਰ ਵਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਅਕਾਲੇ ਨਮਸਤੰਗ ਕ੍ਰਿਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁ ਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨ੍ਰਿਕਰਮੇ ਨਮਸਤੰਗ ਨ੍ਰਿਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨ੍ਰਿਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨ੍ਰਿਕਾਮੇ ਨਮਸਤੰਗ ਨ੍ਰਿਧਾਤੇ ਨਮਸਤੰਗ ਨ੍ਰਿਘਾਤੇ ਨਮਸਤੰਗ ਨ੍ਰਿਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨ੍ਰਿਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨ੍ਰਿਧਾਮੇ ਨਮਸਤੰਗ ਨ੍ਰਿਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤੁ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਣਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰਗ ਨ੍ਰਿਸਾਕੇ ਨਮਸਤੰਗ ਨ੍ਰਿਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਧੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਣ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨ੍ਰਿਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨ੍ਰਿਸਰੀਕ ਹੈ ਨ੍ਰਿਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕ੍ਰਮ ਹੈ ਅਭ੍ਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਅਨੰਗੀ ਅਨਾਥੇ ਨ੍ਰਿਸੰਗੀ ਪ੍ਰਮਾਥੇ ਨਮੋ ਭਾਣ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ

ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸਿਜੇ ਕ੍ਰਿਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਦ ਸਿੱਧੰਗ ਨਿਵਾਸੀ ਚਰਪੜ ਛੰਦ ਤੁਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ।

ਸਵਰਚਿ ਸਯਮ ਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਤ ਅਭੂਤ ਅਲਖ ਅਭੇਸ ਅੰਗ ਰਾਗਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ।

ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿ ਪਾਰ ਸਰਬ ਗਣਤਾ ਸਰਬ ਹਣਤਾ ਸਰਬ ਤੇ ਅਣਭੇਖ ਸਰਬ ਸ਼ਾਸਤ੍ਰ ਨਾ ਜਾਣਹੀ ਜਹ ਰੂਪ ਰੰਗ ਅਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨਾ ਆਵਹੀ ਵਹ ਚਿਤ।

ਖੰਡ ਵਾਢੈ। ਚਾਚਰੀ ਛੰਦ ਤੁਆ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ ਨਿਰਨਾਮੇ ਅਕਾਮੇ, ਭੁਜੰਗ ਪ੍ਰਿਆਤ ਛੰਦ। ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ। ਚਾਚਰੀ ਛੰਦ। ਨਾ ਸਤਰੈ ਨਾ ਮਿੱਤਰੈ ਨਾ ਭਰਵੰਗ ਨਾ ਪਿੱਤਰੈ ਨਾ ਕਰਮੰਗ ਨਾ ਕਾ

ਕਥਤੇ ਕਿਆ ਸਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਵਧੂਤ ਪਰਨੈ ਕਿਆ ਵਿਭੂਤ ਕਰਨੈ ਕਿਆ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਕ ਪਰਨੈ ਕਿ ਸਰਬਾ ਆਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਕੈ ਅਧੀਨ ਹੈ ਕਿ ਰੋਜੀ ਰਜਾ ਕੇ ਰਹੀਮੇ ਰਿਹਾ ਕੇ ਕਿ ਭਾਕ ਬੇ ਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਣਾ ਹੈ ਕਿ ਸਾਹਣ ਸਾਹ ਹੈ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਪੋਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰਗ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇਸਲ ਸਲਾਮੈ ਸਲੀ ਖਤਮ ਉਦਾਮੈ ਗਰੀ ਮੁਲ ਸਿਕਸਤੈ ਗਰੀ ਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਅਰਜੁਅਲ ਨਿਧਾਨੈ ਹਰੀ ਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਣੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗਾਧ ਰੂਪੇ ਅਨਾਧ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰਗ ਤ੍ਰਿਬਾਧੇ ਅਗੰਜੇ ਅਗਾਧੇ ਸੋ ਭੰਗ ਸਰਬਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕਿ ਨਿਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ।

ਕਹਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕਨ ਹੈ ਹਿਰਾਸਲ ਫਿਕਨ ਹੈ ਕਲੰਕੰਕ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾਹ ਹੈ ਕਿ ਸਾਹਿਬ ਕੇ ਰਾਹ ਹੈ ਕਿ ਨਰਕੰਗ ਪ੍ਰਣਾਸ ਹੈ ਬੇਹਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜਿਮੀਨ ਉਲ ਜਮਾਹ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਅਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਵ ਪ੍ਰਸਾਦ ਮੁਣ ਮਣ ਪ੍ਰਣਾਮ ਗੁਣਗਣ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਣਗਣ ਪ੍ਰਣਾਮ ਮੁਣ ਮਣ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ ਅਨੁਭਵ ਅਨਾਸ ਮੁਣ ਮਣ ਪ੍ਰਕਾਸ਼

ਖੰਡਣ ਹੈ, ਮਹਿਮੰਡਣ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ, ਤ੍ਰਿਤ ਕੇ ਧਰਨ ਹੈ, ਜਾ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਬੰਕਾਰ ਹੈ, ਸਰਬੰਕਾਰ ਹੈ, ਸਰਬ ਪਾਸਿਓ ਹੈ, ਸਰਬਨਾਸਿਓ ਹੈ, ਕਰੁਣਾਕਰ ਹੈ, ਵਿਸੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲ ਖੰਡਸ ਹੈ, ਪਰ ਤੇ ਪਰ ਹੈ, ਕਰੁਣਾਕਰ ਹੈ, ਅਜਪ ਅਜਪ ਹੈ, ਅਥਪਾ ਥਪ ਹੈ, ਅਕ੍ਰਿਤਾਕ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਕਰੁਣਾਕ੍ਰਿਤ ਹੈ, ਅਕ੍ਰਿਤਾਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾਕ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਅਜਪਾਕ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਨਿਰਣਾਇਕ ਹੈ, ਖਲਕਾਇਕ ਹੈ, ਵਿਸੰਬਰ ਹੈ, ਕਰੁਣਾਲਯ ਹੈ, ਨਿਰਪਨਾਇਕ ਹੈ, ਸਰਵਪਾਇਕ ਹੈ, ਭਵਭੰਜਨ ਹੈ, ਅਰਗੰਜਨ ਹੈ, ਰਿਪਤਾਪਣ ਹੈ, ਜਪ ਜਾਪਣ ਹੈ, ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵਾਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ ਨਮੋ

ਭਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਣੀਮੇ ਹਰਿਅੰਗ ਕਰਿਅੰਗ ਕਰੀ ਮੁਲ ਰਹੀ ਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਵ ਸੁਭੰਗ ਸਰਬਦਾ

ਸਰਾਵਕ ਸੁੱਧ ਸਮੂਹ ਸਿਧਾਣ ਕੇ ਦੇਖ ਪਿਓ ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁੱਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂ ਭਲੀ ਬਿਦ ਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭੁਇਖ ਭੁਆਣ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਬ ਕੁਰਾਨ ਜਿਮੀਨ ਜਮਾਨ ਸਬਾਣ ਕੇ ਪੇਖੈ ਪੌਣ ਆਹਾਰ ਜਤੀ ਜਦ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਂਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਂਗੇ ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚ ਲੈਂਗੇ ਵੀਰ ਅਪਾਰ ਵਡੇ ਬਰਿਆਰ ਅਵਿਚਾਰਹਿ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਨ ਮਲਿਆ ਗਾੜੇ ਗੜਾਣ ਕੇ ਤੋੜਨਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾ ਚਿਕ ਅਨੇਕ ਸੋ ਏਕ ਦਿਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭੁਆਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਣ ਕੇਹ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਧਪ ਜਉਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਸਨਾਨ ਗਜਾਤ ਗਦਾਨ ਅਨੇਕ ਸੁ ਅੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮਫਾਸ ਭਰੇਂਗੇ ਜੇ ਨਾ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੇਂਗੇ ਕਹਾਂ ਭਇਓ ਜੋ ਦਉ ਲੋਚਨ ਮੂੰਦ ਕਹਿ ਬੈਠ ਰਹਿਓ ਵਗ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਸ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹਾਦੈ ਮੋਹੇ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਥੈ ਮੁਜੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੂ ਕਰਿਓ ਰੱਛਾ। ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪਧਾਰਾ, ਕਾਲ ਪਾਏ ਸਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਏ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹੈ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵਦੈ ਜਸ਼ਨ ਉਪਜਾਇਓ। ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ, ਘਾਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਣੈ, ਘਾਟ ਘਟ ਕੇ ਪਟ ਪਟ ਕੀ ਜਾਣੈ। ਜਾਵੇ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝੀ ਉਚਾਰੈ।

ਕਾ ਮੂੜਿ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਵੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਪਿਵ। ਆਪ ਆਪਣੀ ਬੁਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡਜ ਜੇਰੇ ਸੇਤਜ ਕੀਨੀ, ਉਤ ਭੁਜ ਖਾਣ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰਿ ਕੈਠਾ। ਸਿਗਰੀ ਸੇਠ ਦਿਖਾਏ ਅਚੰ ਭਵ, ਆ ਜੁਗਾਤ ਸਰੂਪ ਸੀ ਅੰਭਵ। ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਪਾਰ ਅਸਿੱਖ ਸੰਘਰੋ। ਦੁਠ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ। ਪੁਰਖ ਜਵਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਵਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਹੈ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈਂ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਹੈ ਨਿਹਰ ਹੋ, ਤਾਂ ਕੇ ਤਾਪ ਤਨਕ ਮਹਿ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸਭ ਦੋਤਾ ਗਾਵ ਉਹ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨ ਵਾਰੀਆ ਏਸ ਨੌ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ ਅੰਦਰੋਂ ਜਿਨਕਾ ਮੋਹੋਂ ਤੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸਨੋ ਹੋਰ ਕਿਆ ਕਰਹਿ ਵੇਚਾਰਿਆ ਇੱਕ ਭਰਮ ਭੂਲੇ ਫਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵਏ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਏ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣਹੋ ਸੰਤ ਹੋ ਕਥਿਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੈ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਆਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀਵ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤਿ ਉਪਾਇਆ ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀਵ ਜੰਤ ਸਭ ਤੋਂ ਦੇ ਉਪਾਏ ਇੱਕ ਵੇਖ ਭਰਸਣੇ ਆਇਆ ਲਵ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹੰਕੇਰੀ ਬਿਖ ਮਾਰਗ ਚੱਲਣਾ ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਇ ਹੈ ਤਿਵ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ ਜਿੰਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਇ ਹੈ ਸੇ ਹਰ ਹਰ ਸਦਾ ਧਿਆਵ ਹੇ ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਿਤ ਸੰਗਤ ਸਬਾਈਆ, ਕਹਦੇ ਪਿਤ ਸੁਣਦੇ ਪਿਤ, ਸੇ ਪਿਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ, ਕਰਮੀ ਸਹਜਨਾ ਉਪਜੈ ਬਿਨ ਸਹਜੈ, ਸਹਿਸਾ ਨਾ ਜਾਏ ਨਹਿ ਜਾਏ, ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਸੈ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਿਸਾ ਇਵ ਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ, ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰ ਹੈ ਜਿਓ ਪੇ ਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ, ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰਬਿਣੇ ਅਵਰ ਨਾ ਜਾਣੈ ਕੋਏ, ਕਹੈ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥੈ ਕੋਈ, ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨਕਾ ਹਿਰਲਾਇਆ ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕਸ ਸਿਉਂ ਲਿਵ ਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮ੍ਰਿਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ ਜਿਸਨੋਂ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੁਹੈ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕੇ ਵਰਦਾਤਾ ਸੋ ਕਿਉਂ ਮਨਹੋਂ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮਹੁ ਉਪਜੈ ਭਉ ਦੂਜਾ ਲਾਇਆ, ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਂਪੀਐ ਵਿੱਚ ਉਹ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਭੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਓ ਲਾਹ ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅੰਦਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ ਜਿ ਚਿਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅੰਦਰਸ ਸਭ ਵੀਸਰੇ ਜਾਂ ਹਰ ਵਸੈ ਮਨ ਆਏ,
ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿ ਸਖੀਏ ਸੋਗ ਦੁੱਖ ਨਾ ਵਿਆਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨੇ ਅਵਰ ਨਾ ਦੇਖੋ ਕੋਈ ਹਰ ਬਿਨੇ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਣ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਕਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵੋ ਤਾਂ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੇ ਸੱਚੋ ਸੱਚੋ ਧਿਆਵਹਿ ਜਾਤ ਦੁਭਾਵਹਿ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ

Vai guru.

Vai guru, vai guru, vai guru, vai guru, vai guru.

Vaheguru, Vaheguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦਿਨ ਦੇ ਦੀਵਾਨਾਂ ਦੇ ਵਿੱਚ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉੱਪਰ ਉਪਰੰਤ ਦੀਵਾਨ ਸਜਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰਨਾ ਹੈ ਜੀ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: सदा सो सेविए,
1: सदा सदा सो सेविए।

ਨਾਮ ਪਚਾਰੀਐ ਐਸੀ ਕਲਣਾ ਖੇਡੀਐ ਜੇ ਤਰ ਗਏ ਗਇਆ ਹਾਰੀਐ ਪੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਐ ਮੂੰਹ ਚਲੇ।

vai, vai, vai.

Thank you.

ਕਪੜ ਰੋ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋ

like,

Vai, Bruno.

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤ।

ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪ੍ਰਨ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਪਾਤਸ਼ਾਹ ਜੀ ਆਓ।

ਵੀ ਸਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ, ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਪਾਤਸ਼ਾਹ ਜੀ ਉਹ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰਨੀ, ਪਾਤਸ਼ਾਹ ਜੀ ਉਹ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ।
1: ਸੱਜਣ ਸੱਚਾ ਪਾਤਸ਼ਾਹੋ,

ਕਰਨੀ ਆ। ਮਾਤਾ ਜਸਵੀਰ ਕੌਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਭਾਈ ਕੁਲਵੰਤ ਸਿੰਘ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ, ਕਾਕਾ ਗੁਰਮਨ ਸਿੰਘ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਪਾਤਸ਼ਾਹ

ਜੀਓ ਬੇਅੰਤ ਸੰਗਤਾਂ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੀਆਂ ਹਨ। ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪ੍ਰੇਮ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਕਿਰਪਾ ਕਰੋ ਪਾਤਸ਼ਾਹ ਜੀਓ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਸੇਵਕ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ

0: ਕੀ ਫਤਿਹ।
1: ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਯਾਹਰਾ ਹਜ਼ੂਰ ਹਾਜਰਾ ਹਜ਼ੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਹਲਤ ਪਲਤ ਕੇ ਰਾਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਈਏ। ਸਾਰੇ ਮਾਈ ਭਾਈ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਐਤਵਾਰ ਦੇ ਵਿਸ਼ੇਸ਼ ਦੁਆਨਾਂ ਵਿੱਚ ਸਤਿਗੁਰੂ ਜੀ ਨੇ ਆਪਣੀ ਨਿੱਘੀ ਗੋਦ ਵਿੱਚ ਬੈਠਣ ਦਾ ਸੁਭਾਗ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਪਿਆਰੇ ਹੁਣੇ ਹੁਣੇ ਆਪਾਂ ਸਹਿਜ ਪਾਠ ਦੇ ਭੋਗ ਜਿਹੜੇ ਹੈ ਉਹ ਸਰਵਣ ਕੀਤੇ ਹਨ। ਕੱਲ੍ਹ ਜੋ ਬੀਤਿਆ ਹੋਇਆ 12 ਸਤੰਬਰ ਦਿਨ ਸ਼ਨੀਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਮੁੱਚੀਆਂ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਪਿਆਰੇ ਉਹ ਸਤਿਗੁਰੂ ਜੀ ਦੀ ਗੁਰਬਾਣੀ ਦਾ ਬਚਨ ਭਾਈ ਸਾਹਿਬ ਜੀ ਪੜ੍ਹ ਰਹੇ ਸੀ। ਹਰ ਹਰ ਅੰਮ੍ਰਿਤ ਬਾਣੀ ਤੇਰੀ ਸੁਣ ਸੁਣ ਹੋਏ ਪਰਮਗਤ ਮੇਰੀ। ਜਾਂ ਸਤਿਗੁਰੂ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਪਿਰਥੀਏ ਦਾ ਪੁੱਤਰ ਮਿਹਰਬਾਨ ਜਿਹੜੀ ਬਾਣੀ ਦੀ ਤਰਜ 'ਤੇ ਗੁਰਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਹੈ, ਉਹਨਾਂ ਨੇ ਪਿੱਛੇ ਜਿਹੜਾ ਨਾਨਕ ਨਾਮ ਜਿਹੜਾ ਹੈ ਉਹ ਲਾਉਣਾ ਸ਼ੁਰੂ ਕਰ ਦਿੱਤਾ, ਇੱਦਾਂ ਰੱਡ ਗੱਡ ਹੋਏਗਾ। ਅਤੇ ਸਤਿਗੁਰੂ ਜੀ ਨੂੰ ਪਹਿਲਾਂ ਹੀ ਪਤਾ ਸੀ, ਮਹਾਰਾਜ ਜੀ ਨੇ ਪਹਿਲਾਂ ਹੀ ਗੁਰਬਾਣੀ ਵਿੱਚ ਲਿਖਿਆ ਸੀ ਕਿ ਪੋਥੀ ਪਰਮੇਸ਼ਰ ਕਾ ਥਾਨ। ਸਤਿਗੁਰੂ ਜੀ ਨੇ 1603 ਈਸਵੀ ਨੂੰ ਰਾਮਸਰ ਦੀ ਧਰਤੀ 'ਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਬਾਬਾ ਬੁੱਢਾ ਜੀ, ਭਾਈ ਬੰਨੋ ਜੀ, ਉਹਨਾਂ ਨੂੰ ਕਲਮਾਂ ਦੀ ਜੋ ਸ਼ਾਹੀ ਦੀ ਸੇਵਾ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਲਿਖਣਾ ਸ਼ੁਰੂ ਕੀਤਾ। ਸਾਰੀ ਬਾਣੀ ਸਤਿਗੁਰੂ ਜੀ ਨੇ ਪਹਿਲੇ ਔਲਰੇਡੀ ਇਕੱਠੀ ਕੀਤੀ ਹੋਈ ਸੀ। 1 ਸਾਲ ਕੁਝ ਮਹੀਨੇ ਜਿਹੜੇ ਹੈ ਗੁਰਬਾਣੀ ਲਿਖਣ ਨੂੰ ਲੱਗੇ। ਜਦੋਂ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਰਨਾ ਸੀ, ਅਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਚੋਣ ਕੀਤੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜੋ ਸਵਾਰਾ ਹੈ ਆਪਣੇ ਸੀਸ 'ਤੇ ਰੱਖ ਕੇ ਰਾਮਸਰ ਦੀ ਧਰਤੀ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਲੈ ਕੇ ਜਾਓਗੇ। ਸਤਿਗੁਰੂ ਜੀ ਨੇ ਆਪ ਆਪਣੇ ਹੱਥ ਵਿੱਚ ਚੌਰ ਸਾਹਿਬ ਜੋ ਫੜੀ, ਪਿੱਛੇ ਚੌਰ ਕਰਦੇ ਸੰਗਤਾਂ ਜੋ ਨਗਰ ਕੀਰਤਨ ਦੇ ਰੂਪ ਵਿੱਚ ਰਾਮਸਰ ਦੀ ਧਰਤੀ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚੀਆਂ। ਪੀੜ੍ਹੇ 'ਤੇ ਸਤਿਗੁਰੂ ਜੀ ਦਾ ਜਦੋਂ ਪ੍ਰਕਾਸ਼ ਕੀਤਾ ਗਿਆ, ਸਾਰੀਆਂ ਸੰਗਤਾਂ ਪਿੱਛੇ ਹੋ ਗਈਆਂ ਕਿ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਹੜਾ ਹੈ ਹੁਕਮਨਾਮਾ ਲੈਣਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਕਰਨਗੇ। ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਾਹੋਂ ਪਕੜ ਕੇ ਕਿਹਾ ਕਿ ਬੁੱਢਾ ਸਾਹਿਬ, ਖੋਲ੍ਹੋ ਗ੍ਰੰਥ, ਲਿਹੋ ਆਵਾਜ਼ਾਂ, ਸੁਣੇ ਸਭ ਪੰਥ। ਕਹਿੰਦੇ ਲੇ ਆਵਾਜ਼ ਬੁੱਢਾ ਤਾਂ ਬੋਲਾ, ਗੁਰੂ ਗ੍ਰੰਥ ਬੁੱਢੇ ਜਬ ਖੋਲ੍ਹਾ, ਲੇ ਆਵਾਜ਼ ਬੁੱਢਾ ਤਾਂ ਬੋਲਾ। ਸੂਹੀ ਮਹੱਲਾ 5ਵਾਂ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਜਿਹੜਾ ਪਹਿਲਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸਾਰੀ ਸੰਗਤ ਨੇ ਜਿਹੜਾ ਉਹ ਸਰਵਣ ਕੀਤਾ। ਗੁਰੂ ਪਿਆਰਿਓ ਇੱਕੋ ਇੱਕ ਜਿਹੜਾ ਪਰਪਸ ਸੀ ਸ਼ਬਦ ਦੇ ਨਾਲ ਸੁਰਤ ਨੂੰ ਜੋੜਨਾ। ਅੱਜ ਵੀ ਆਪਾਂ ਕਿਤੇ ਵੀ ਜਾਈਏ, ਕੋਈ ਡਾਇਰੈਕਸ਼ਨ ਆਪਾਂ ਪੜ੍ਹਨੀ ਹੋਵੇ ਤਾਂ ਸ਼ਬਦ ਜਿਹੜੇ ਹੈ ਬੋਰਡ ਦੇ ਉੱਤੇ ਲਿਖੇ ਹੁੰਦੇ ਆ, ਉਹਨੂੰ ਦੇਖ ਕੇ ਆਪਾਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਹਾਂ। ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਸਾਨੂੰ ਉਹੀ ਡਾਇਰੈਕਸ਼ਨ ਦੇ ਰਹੇ ਆ ਕਿ ਜਿੱਥੇ ਅਸੀਂ ਜਾਣਾ ਹੈ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅਸੀਂ ਉੱਥੇ ਪਹੁੰਚ ਸਕਦੇ ਹਾਂ। ਇਸੇ ਕਰਕੇ ਦਾਸ ਨੇ ਪਹਿਲਾਂ ਕਿਹਾ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਤੁਹਾਡਾ ਜਿਹੜਾ ਆਪਣੇ ਨਿਜ ਦੇ ਵਿੱਚ ਅਸੀਂ ਵੱਸ ਜਾਵਾਂਗੇ ਜਿੱਥੋਂ ਅਸੀਂ ਟੁੱਟੇ ਹਾਂ। ਕਬੀਰ ਸੂਤਾ ਕਿਹਾ ਕਰੇ, ਬੈਠਾ ਰੋਹ ਔਰ ਜਾਗ, ਜਾ ਕੇ ਸੰਗਤੇ ਬਿਛੜਾ, ਤਾਂ ਹੀ ਕਿ ਸੰਗ ਲਾਗ ਇਹ ਗੁਰਬਾਣੀ ਸਾਡੀ ਅਗਵਾਈ ਕਰੇਗੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਜਿੰਨੀਆਂ ਵੀ ਆਪ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਸਭਨਾਂ ਦੀ ਹਾਜ਼ਰੀ ਮਹਾਰਾਜ ਜੀ ਆਪਣੇ ਦਰ ਪ੍ਰਵਾਨ ਕਰਨ। ਆਪ ਜੀ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਣ, ਔਰ ਸਭ ਤੋਂ ਵੱਡੀ ਜੋ ਦਾਤ ਹੈ ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦਿਹੋ ਨਾਮ ਸੰਤੋਖੀ ਆ, ਉਤਰੇ ਮਨ ਕੀ ਭੁੱਖ ਬਿਸਰ ਨਾਹੀਂ ਦਿੱਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਹੈ ਸਿਮਰਤ ਬੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ, ਸਤਿਗੁਰੂ ਜੀ ਗੁਰਬਾਣੀ ਦੇ ਨਾਲ ਜਿਹੜਾ ਹੈ ਉਹ ਜੋੜਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਣ। ਆਓ ਬੇਨਤੀ ਕਰਾਂਗਾ ਕੀਰਤਨ ਦੀ ਪ੍ਰਾਰੰਭਤਾ ਵਿੱਚ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ 11:30 ਵਜੇ ਤੱਕ ਜੋ ਅੰਮ੍ਰਿਤਮਈ ਬਾਣੀ ਹੈ ਉਹਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਗੇ। ਗੁਰੂ ਪਿਆਰਿਓ, ਆਉਣ ਵਾਲਾ ਜੋ ਐਤਵਾਰ ਹੈ ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਹੋਏਗੀ। ਪਿਛਲੇ ਬਹੁਤ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਹੁਕਮਨਾਮਾ ਜਿਹੜਾ ਜਾਰੀ ਕੀਤਾ ਹੋਇਆ ਕਿ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਜਿਹੜੇ ਉਹਨਾਂ ਦੇ ਕਲਰ ਹੈ ਉਹ ਚੇਂਜ ਕੀਤੇ ਸਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਕਾਲ ਤਖਤ 'ਤੇ, ਔਰ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਔਲਰੇਡੀ ਜਿਹੜੇ ਉਹ ਤਿਆਰ ਹੋ ਗਏ ਚੋਲੇ ਉਹਨਾਂ ਦੇ, ਉਹ ਜਿਹੜੇ ਹੈ ਐਤਵਾਰ ਨੂੰ ਆਪਾਂ ਨਿਸ਼ਾਨ ਸਾਹਿਬ ਜੀ ਦਾ ਚੋਲਾ ਜਿਹੜਾ ਹੈ ਉਹ ਚੜ੍ਹਾਇਆ ਜਾਵੇਗਾ। ਔਰ 2, 3, 4 ਤਰੀਕ ਨੂੰ ਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਉਹਨਾਂ ਦਾ ਜਨਮ ਦਿਹਾੜਾ ਹੈ, ਸਮੁੱਚੀਆਂ ਸਾਧ ਸੰਗਤਾਂ ਵੱਲੋਂ ਰਲ ਕੇ ਗੁਰੂ ਘਰ ਵਿਖੇ ਮਨਾਇਆ ਜਾਣਾ ਹੈ, ਜਿਹਦੇ ਵਿੱਚ ਸ਼ਨੀਵਾਰ ਔਰ ਐਤਵਾਰ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਉਹਨਾਂ ਨੇ 2 ਦਿਨ ਜੋ ਕਵੀਸ਼ਰੀ ਗਾ ਕੇ ਗੁਰ ਇਤਿਹਾਸ ਜਿਹੜਾ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਆਪ ਜੀ ਨੂੰ ਸਰਵਣ ਕਰਾਉਣਾ। ਆਪ ਜੀ ਨੂੰ ਬੇਨਤੀ ਹੈ ਭਾਈ ਸਾਰੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਤਸੰਗ ਜੀ ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾਗ ਦੀ ਦਿਵਸ ਦੀ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਰਸਨਾ ਪਿੱਤਰ, ਕੋਈ ਵੀ ਰਸਨਾ ਬਾਂਝੀ ਨਾ ਰਹੇ। ਸਵਾਸਾਂ ਦੀ ਪੰਜੀ ਨੂੰ ਸਫਲ ਕਰਦੇ ਹੋਏ ਸਾਰੇ ਹੀ ਕਾਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ, ਆਪ ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸੀ। ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ। ਅੱਜ ਚੰਗੇ ਕਰਮ ਹਨ ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦੇ ਹੋਏ ਗੁਰਬਾਣੀ ਕੀਰਤਨ ਦੇ ਨਾਲ ਜੁੜ ਰਹੇ ਹਾਂ। ਆਪ ਸਾਰੀਆਂ ਹੀ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਕਿਰਤਾਂ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਇੱਕ ਜ਼ਰੂਰੀ ਬੇਨਤੀ ਹੈ, ਬਾਹਰ ਫਰੀ ਸ਼ੋਟ ਲੱਗ ਰਹੇ ਹਨ, ਕੋਈ ਵੀ ਸੰਗਤ ਮੰਗ ਫਲੂ ਸ਼ੋਟ ਲਵਾਉਣਾ ਚਾਹੁੰਦਾ ਹੋਵੇ ਤਾਂ ਬਾਹਰ ਜਾ ਕੇ ਲਵਾ ਸਕਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਜਿਹੜੇ ਪਿਛਲੇ 3 ਮਹੀਨੇ ਹਨ, ਮਈ ਜੂਨ ਜੁਲਾਈ, ਉਹਦੇ ਵਿੱਚ ਸਾਡੀ ਜਿਹੜੀ ਟੋਟਲ ਇਨਕਮ ਹੋਈ ਹੈ 5,32,722 ਰੁਪਏ $44 ਹੋਏ ਹਨ। ਖਰਚਾ ਹੋਇਆ ਹੈ $4,04,17.06 ਅਤੇ ਸਾਡੇ ਕੋਲ ਉਹਨਾਂ 3 ਮਹੀਨਿਆਂ ਦੇ ਵਿੱਚ ਜਿਹੜਾ ਬੈਲੈਂਸ ਬਚਿਆ ਹੈ $1,28,705.38। ਇਹ ਸਾਡਾ ਜਿਹੜਾ ਹੈ ਮਈ ਜੂਨ ਜੁਲਾਈ 3 ਮਹੀਨਿਆਂ ਦੀ ਇਨਕਮ ਅਤੇ ਐਕਸਪੈਂਸਿਵ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਦੋ ਜ਼ਰੂਰੀ ਬੇਨਤੀਆਂ ਹਨ ਤੁਹਾਡੇ ਚਰਨਾਂ ਦੇ ਵਿੱਚ। ਆਪਾਂ ਸਾਰਿਆਂ ਨੂੰ ਹੀ ਪਤਾ ਹੈ ਸਾਡੇ ਗੁਰੂ ਘਰ ਦੇ ਵਿੱਚ ਲੰਗਰ ਦੀ ਜਿਹੜੀ ਪ੍ਰੋਬਲਮ ਆਈ ਹੋਈ ਹੈ। ਅਸੀਂ ਕਾਫੀ ਮਿਹਨਤ ਕਰ ਰਹੇ ਹਾਂ ਉਸ ਨੂੰ ਖੋਲ੍ਹਣ ਲਈ, ਕੌਂਟੀ ਦੇ ਵਿੱਚ ਜਾ ਰਹੇ ਹਾਂ। ਸਾਡਾ $1,00,000 ਦਾ ਖਰਚਾ ਵੀ ਵਧਿਆ ਹੈ, ਕਿਉਂਕਿ ਸਾਡੇ ਹੀ ਕਿਸੇ ਭੈਣ ਭਰਾ ਨੇ ਕੰਪਲੇਂਟ ਕੀਤੀ ਸੀ, ਉਹਦਾ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ। ਉਸ ਤੋਂ ਬਾਅਦ ਹੁਣ ਸਾਨੂੰ ਕੋਰਟ 'ਚੋਂ ਚਿੱਠੀਆਂ ਕਢਾ ਰਹੇ ਹਨ। ਅਸੀਂ ਕਹਿੰਦੇ ਉਹਨਾਂ ਨੂੰ ਹੱਕ ਹੈ ਆਪਣੀ ਮੰਗ ਰੱਖਣ ਦਾ, ਆਪਣੀ ਜਿਹੜੀ ਕੋਈ ਗੱਲ ਰੱਖਣ ਦਾ। ਉਹ ਕਹਿੰਦੇ ਸੀ JC ਬਣਾਓ, ਅਸੀਂ ਕਿਹਾ JC ਬਣਾਵਾਂਗੇ, ਕੋਈ ਪ੍ਰੋਬਲਮ ਨਹੀਂ। ਜੇ ਤੁਹਾਨੂੰ ਲੱਗਦਾ ਹੈ ਕੋਈ ਇੱਥੇ 19 ਹੋਈ ਹੈ ਤਾਂ ਤੁਸੀਂ JC ਬਣਵਾ ਦਾਂਗੇ, ਪਰ ਪਹਿਲਾਂ ਸਾਨੂੰ ਲੰਗਰ ਹਾਲ ਖਿਲਾ ਦਿਓ, ਕਿਉਂਕਿ ਲੰਗਰ ਹਾਲ ਸਾਡੇ ਲਈ ਬਹੁਤ ਜ਼ਰੂਰੀ ਹੈ, ਪ੍ਰਾਇਰਟੀ ਹੈ। ਪਰ ਪਤਾ ਨਹੀਂ ਕਿਉਂ ਮੇਰੇ ਗੁਰਸਿੱਖਾਂ ਦੇ ਭਰਾਵਾਂ ਦੇ ਸਮਝ ਵਿੱਚ ਨਹੀਂ ਆਉਂਦੀ ਵੀ ਲੰਗਰ ਨਾਲੋਂ ਉਹਨੂੰ ਪ੍ਰਾਇਰਟੀ ਦੇ ਰਹੇ ਹਨ JC ਨੂੰ। ਮੇਰੀ ਸਮਝ ਤੋਂ ਬਾਹਰ ਹੈ ਵੀਰ ਜੀ। ਮੈਂ ਅਰਦਾਸ ਕਰਦਾ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ, ਉਹਨਾਂ ਨੂੰ ਸਤਿਗੁਰ ਬੁੱਧੀ ਬਖਸ਼ਣ, ਉਹ ਨਾ ਕਿ ਇਹਨਾਂ ਕੰਮਾਂ ਦੇ ਵਿੱਚ ਉਹ ਲੰਗਰ ਖਿਲਾਉਣ ਲਈ ਅੱਗੇ ਆਉਣ, ਨਾ ਕਿ ਇਹ ਕੰਮ ਚਲਾਉਣ ਵੀ JC ਬਣਾ ਦਿਓ, ਇਹ ਬਣਾ ਦਿਓ। JC ਤਾਂ ਕਦੇ ਵੀ ਬਣਾ ਸਕਦੇ ਹਾਂ, ਸਾਡੇ ਪ੍ਰੋਗਰਾਮ ਬਾਹਰ ਜਾ ਰਹੇ ਹਨ, ਕੱਲ੍ਹ ਨੂੰ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਹਨ ਤਾਂ ਅਸੀਂ ਲੰਗਰ ਦਾ ਕਿੱਦਾਂ ਕੰਮ ਚਲਾਵਾਂਗੇ। ਉਹਨਾਂ ਦੀ ਇੱਕ ਗਲਤੀ ਦੇ ਕਾਰਨ ਸਾਡੇ ਖਰਚੇ ਵੱਧ ਰਹੇ ਹਨ। ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਕਿਵਾਂ ਦਾ ਜਾਚਕਾਂ, ਮੈਂ ਤੁਹਾਡੇ ਸਵਾਸਾਂ ਨੂੰ ਖਰਾਬ ਕੀਤਾ ਉਹ ਲਈ ਮਾਫ਼ੀ ਮੰਗਦਾ ਹਾਂ, ਕਿਉਂਕਿ ਤੁਸੀਂ ਗੁਰੂ ਦੇ ਨਾਲ ਜੁੜਨ ਲਈ ਆਏ ਹੋ ਇੱਥੇ, ਪਰ ਮੇਰੀ ਮਜਬੂਰੀ ਸੀ, ਮੈਂ ਸਟੇਜ ਤੋਂ ਬੋਲਣਾ ਨਹੀਂ ਸੀ ਚਾਹੁੰਦਾ, ਪਰ ਅੱਜ ਮਜਬੂਰੀ 'ਚ ਮੈਨੂੰ ਬੋਲਣਾ ਪਿਆ। ਜੇ ਉਹ ਚਾਹੁੰਦੇ ਹਨ ਦਾਸ ਕਮੇਟੀ ਛੱਡ ਕੇ ਜਾਣ ਨੂੰ ਤਿਆਰ ਹੈ, ਜੇ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਹੈ ਦਾਸ ਦੇ ਕਮੇਟੀ ਛੱਡਣਾ, ਦਾਸ ਕਿਸੇ ਵੇਲੇ ਵੀ ਕਮੇਟੀ ਛੱਡ ਸਕਦਾ ਹੈ, ਪਰ ਉਹ ਲੱਤਾਂ ਨਾ ਖਿੱਚਣ ਕਮੇਟੀ ਦੀਆਂ, ਕਮੇਟੀ ਨੂੰ ਕੰਮ ਕਰਨ ਦੇ, ਲੰਗਰ ਹਾਰ ਖੁਲਾਉਣ ਦੇ, ਕਿਉਂਕਿ ਸੰਗਤ 1-1 ਰੁਪਈਆ ਮੱਥਾ ਟੇਕਦੀ ਹੈ। ਸੰਗਤ ਜੀ, 26,000 ਤੁਹਾਡਾ ਇੰਟਰਸਟ ਜਾ ਰਿਹਾ ਹੈ ਜਿਹੜਾ ਗੁਰੂ ਘਰ 'ਤੇ ਲੋਨ ਚੜਿਆ ਹੈ, $26,000 ਮੂੰਹ ਨਾਲ ਹੀ ਕਹਿਣਾ ਹੈ ਜਿਹੜਾ ਇੰਟਰਸਟ ਭਰ ਰਹੇ ਹਾਂ ਅਸੀਂ। ਸੋ ਇਸ ਕਰਕੇ ਮੇਰੀ ਉਹਨਾਂ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ, ਭਾਈ ਨਾਲ ਆ ਕੇ ਲੰਗਰ ਹਾਲ ਨੂੰ ਖਿਲਾਉਣ ਦੀ ਕੋਸ਼ਿਸ਼ ਕਰੋ, ਲੱਤਾਂ ਨਾ ਖਿੱਚੋ। ਹੁਣ ਆਪ ਜੀ ਨੂੰ ਸਾਡੇ ਕੋਲ ਗਿਆਨੀ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਏ ਹੋਏ ਹਨ। ਉਹ ਆਪ ਜੀ ਨੂੰ 12:45 ਤੱਕ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੋੜਨਗੇ। ਸੋ ਸਾਰੇ ਹੀ ਆਪਾਂ ਫਿਰ ਗੁਰਬਾਣੀ ਦੇ ਨਾਲ ਜੁੜੀਏ। ਦਾਸ ਫਿਰ ਇੱਕ ਵਾਰੀ ਕਿਵਾ ਦਾ ਜਾਚਕ ਹੈ, ਤੁਹਾਡੇ ਸਵਾਸਾਂ ਦੀ ਜਿਹੜੀ ਪੂੰਜੀ ਹੈ ਉਹਨੂੰ ਮੈਂ ਜਾਇਆ ਖਰਚ ਕੀਤਾ ਹੈ। ਦਾਸ ਫਿਰ ਮਾਫ਼ੀ ਦਾ ਜਾਚਕ ਹੈ। ਕਰੋ ਰਸਨਾ ਪਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਹਰ ਰਸਨਾ ਦੇ ਵਿੱਚੋਂ ਫਤਿਹ ਦੀ ਆਵਾਜ਼ ਫਤਿਹ ਵਿੱਚ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗੋ ਟਲ ਹਾਜ਼ਰਾ ਹਜ਼ੂਰ ਜਹਰਾ ਜਹੂਰ ਚਬਰ ਤਖਤ ਦੇ ਮਾਲਿਕ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਆਓ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਜੁਗੋ ਜੁਗੋ ਟਲ ਹਾਜ਼ਰਾ ਹਜ਼ੂਰ ਜਹਰਾ ਜਹੂਰ ਚਬਰ ਤਖਤ ਦੇ ਮਾਲਿਕ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾਗਤੀ ਪੁਰਬ ਵੀ ਹੈ। ਆਪ ਸੰਗਤਾਂ ਨੂੰ ਉਸ ਪੁਰਬ ਦੀਆਂ ਉਸ ਦਿਹਾੜੇ ਦੀਆਂ ਵੀ ਵਧਾਈਆਂ। ਪੰਚਮ ਪਾਤਸ਼ਾਹ ਨੇ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਉਹਨਾਂ ਦੇ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਪਨ ਵਿੱਚ ਹੀ ਬੋਹਿਤਾ ਬਾਣੀ ਕਾ ਦੋਹਿਤਾ ਦਾ ਵਰ ਦਿੱਤਾ ਸੀ ਅਤੇ ਪਾਤਸ਼ਾਹ ਨੇ ਸੱਚਮੁੱਚ ਬਾਣੀ ਕੇ ਬੋਹਿਥੇ ਬਣ ਕੇ ਆਦਿ ਬੀੜ ਦੀ ਸੰਪਾਦਨਾ ਕੀਤੀ। ਆਪਾਂ ਪਿਛਲੇ ਹਫ਼ਤੇ ਦੇ ਦੀਵਾਨ ਵਿੱਚ ਜ਼ਿਕਰ ਕੀਤਾ ਸੀ ਸੰਪਾਦਨਾ ਦੇ ਵਿੱਚ ਪਾਤਸ਼ਾਹ ਨੇ ਕਿਹੜੇ ਕਿਹੜੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਦੀ ਅੰਦਰੂਨੀ ਤਰਤੀਬ ਕੀ ਹੈ ਉਹ ਸਾਨੂੰ ਵੇਖਣੀ ਹੈ। ਆਰੰਭਤਾ ਦੇ ਵਿੱਚ ਪਾਤਸ਼ਾਹ ਨੇ ਮੂਲ ਮੰਤਰ ਦਰਜ ਕੀਤਾ, ਮੂਲ ਮੰਤਰ ਤੋਂ ਬਾਅਦ ਸਿਰਲੇਖ ਲਿਖਿਆ ਜਪ, ਇੱਥੋਂ ਜਪਜੀ ਸਾਹਿਬ ਦੀ ਬਾਣੀ ਆਰੰਭ ਹੁੰਦੀ ਹੈ, ਜਪਜੀ ਸਾਹਿਬ ਦੀ ਬਾਣੀ ਦਰਜ ਕੀਤੀ ਹੈ। ਇਸ ਤੋਂ ਬਾਅਦ ਸੋ ਦਰ ਦੇ ਪੰਜ ਸ਼ਬਦ, ਸੋ ਪੁਰਖ ਦੇ ਚਾਰ ਸ਼ਬਦ, ਸੋਹਿਲਾ ਦੇ ਪੰਜ ਸ਼ਬਦ, ਇਹ ਬਾਣੀਆਂ ਨਿਤਨੇਮ ਦੀਆਂ। ਜਪਜੀ ਸਾਹਿਬ ਜਿਹੜੇ ਸੋ ਦਰ ਅਤੇ ਸੋ ਪੁਰਖ ਦੇ ਸ਼ਬਦ ਨੇ, ਇਹ ਸ਼ਬਦ ਆਪਾਂ ਸ਼ਾਮ ਨੂੰ ਸੋਦਰ ਰਾਜ ਸਾਹਿਬ ਜੀ ਦੀ ਬਾਣੀ ਸਮੇਂ ਪੜ੍ਹਦੇ ਹਾਂ ਅਤੇ ਸੋਹਿਲਾ ਸਾਹਿਬ ਦੇ ਪੰਜ ਸ਼ਬਦ ਜਿਹੜੇ ਨੇ ਉਹ ਆਪਾਂ ਰਾਤ ਨੂੰ ਸਾਰੇ ਸੌਣ ਵੇਲੇ ਪੜ੍ਹਦੇ ਹਾਂ। ਇਹ ਸਾਰੇ ਸ਼ਬਦ ਫਿਰ ਆਪਣੇ ਆਪਣੇ ਰਾਗਾਂ ਦੇ ਵਿੱਚ ਦੁਬਾਰਾ ਸਾਨੂੰ ਮਿਲਦੇ ਨੇ ਪੜ੍ਹਨ ਵਾਸਤੇ। ਜਿਹੜੇ ਜਿਹੜੇ ਸ਼ਬਦ ਸੋਦਰ ਸੋ ਪੁਰਖ ਅਤੇ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਇਹ ਸਾਰੇ ਸ਼ਬਦ ਫਿਰ ਆਪਣੇ ਆਪਣੇ ਰਾਗ ਵਿੱਚ ਸਾਨੂੰ ਦੁਬਾਰਾ ਮਿਲਦੇ ਨੇ। ਇਹ ਪਾਤਸ਼ਾਹ ਨੇ ਰਾਗਾਂ ਦੇ ਵਿੱਚੋਂ ਚੁਣ ਕੇ ਇਹ ਸ਼ਬਦ ਸਾਡੇ ਲਈ ਕੱਢੇ ਨੇ ਕਿ ਇਹ ਬਾਣੀ ਰੋਜ਼ ਪੜ੍ਹਨੀ ਹੈ। ਆਰੰਭਤਾ ਦੇ ਵਿੱਚ ਜਪਜੀ ਸਾਹਿਬ ਹੈ, ਸਾਡੀਆਂ ਨਿਤਨੇਮ ਦੀਆਂ ਬਾਣੀਆਂ ਵਿੱਚ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ। ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰੇ ਸਾਹਿਬਾਨ ਜਿਹੜੀਆਂ ਪੰਜ ਬਾਣੀਆਂ ਪੜ੍ਹਦੇ ਨੇ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ। ਅਤੇ ਜਪਜੀ ਸਾਹਿਬ ਦੀ ਬਾਣੀ ਦੇ ਉੱਪਰ ਨਾ ਜਿਵੇਂ ਬਾਕੀ ਸਾਰੀ ਬਾਣੀ 'ਤੇ ਕਿਤੇ ਨਾ ਕਿਤੇ ਆਪਾਂ ਸਾਰਿਆਂ ਨੇ ਬਾਣੀ ਨੂੰ ਪੜ੍ਹਿਆ ਸੁਣਿਆ ਵਿਚਾਰਿਆ, ਬਾਣੀ ਦੇ ਉੱਪਰ ਸਿਰਲੇਖ ਹੈ ਕਿਹੜੀ ਬਾਣੀ ਕਿਸ ਗੁਰੂ ਦੀ ਕਿਸ ਭਗਤ ਦੀ ਲਿਖੀ ਹੈ। ਜਪਜੀ ਸਾਹਿਬ ਦੀ ਬਾਣੀ ਉੱਪਰ ਕੋਈ ਸਿਰਲੇਖ ਨਹੀਂ ਹੈ, ਪਰ ਵਿਦਵਾਨ ਸੱਜਣ ਇਸ ਗੱਲ ਦਾ ਸਾਨੂੰ ਸਹਿਜੇ ਹੀ ਹੱਲ ਕੱਢ ਕੇ ਦਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਹਿਲੀ ਬਾਣੀ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਰੰਭ ਤੋਂ ਮੂਲ ਮੰਤਰ ਹੈ। ਇਹ ਮੂਲ ਮੰਤਰ ਸੰਪੂਰਨ ਰੂਪ ਵਿੱਚ 31 ਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤਾ ਗਿਆ। ਲਗਭਗ ਹਰੇਕ ਰਾਗ ਦੀ ਆਰੰਭਤਾ ਵੇਲੇ ਹੈ, ਕੁਝ ਰਾਗਾਂ ਵੇਲੇ ਨਹੀਂ ਵੀ ਹੈ, ਆਸਾ ਕੀ ਵਾਰ ਵਿੱਚ ਹੈ, ਸਹਿਸਕ੍ਰਿਤੀ ਸਲੋਕਾਂ ਵੇਲੇ ਹੈ। ਇਹ ਮੂਲ ਮੰਤਰ ਸੰਪੂਰਨ ਰੂਪ ਵਿੱਚ ਹੈ। ਫਿਰ ਬਹੁਤ ਵਾਰੀ ਇਹ ਮੂਲ ਮੰਤਰ ਸੰਖੇਪ ਰੂਪ ਵਿੱਚ ਵੀ ਆਇਆ, ਜਿੱਥੇ ਕੋਈ ਨਵਾਂ ਘਰ ਆਰੰਭ ਹੁੰਦਾ ਹੈ, ਨਵਾਂ ਸਿਰਲੇਖ ਹੈ, ਉੱਥੇ ਸਭ ਤੋਂ ਸੰਖੇਪ ਰੂਪ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਨਾਮ 'ਤੇ ਮੂਲ ਮੰਤਰ ਦਰਜ ਕੀਤਾ ਗਿਆ। ਪਰ ਜਿੱਥੇ ਵੀ ਮੂਲ ਮੰਤਰ ਦਰਜ ਕੀਤਾ, ਆਰੰਭ ਤਾਂ ਇੱਕ ਓਅੰਕਾਰ ਨਾਲ ਹੈ ਅਤੇ ਸਮਾਪਤੀ ਗੁਰਪ੍ਰਸਾਦ। ਇਹ ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ ਸਾਨੂੰ ਰਾਗਾਂ ਦੀਆਂ ਬਾਣੀਆਂ ਪੜ੍ਹਨ ਵਿੱਚ ਮਿਲਦੀਆਂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 31 ਰਾਗ ਨੇ।
ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ, ਆਖਰੀ ਰਾਗ ਜੈ ਜੈਵੰਤੀ ਰਾਗ ਹੈ। ਤੇ ਜਦੋਂ ਪੰਚਮ ਪਾਤਸ਼ਾਹ ਨੇ ਅੱਜ ਦੇ ਦਿਹਾੜੇ ਪ੍ਰਕਾਸ਼ ਕਰਵਾਇਆ ਸੀ ਉਸ ਵਕਤ 30 ਰਾਗ ਸੀ, ਕਿਉਂਕਿ ਜੈ ਜੈਵੰਤੀ ਰਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਹੋਰ ਕਿਸੇ ਗੁਰੂ ਸਾਹਿਬਾਨ ਮਹਾਰਾਜ ਜੀ ਦੀ ਬਾਣੀ ਜੈ ਜੈਵੰਤੀ ਰਾਗ ਵਿੱਚ ਨਹੀਂ ਹੈ। 30 ਰਾਗ ਸਨ ਜਦੋਂ ਪੰਚਮ ਪਾਤਸ਼ਾਹ ਨੇ ਪ੍ਰਕਾਸ਼ ਕੀਤਾ ਅਤੇ ਅੱਜ ਦੇ ਦਿਹਾੜੇ ਪਹਿਲਾਂ ਪ੍ਰਕਾਸ਼ ਹੋਇਆ। ਅਤੇ ਉਸ ਵਕਤ ਆਖਰੀ ਰਾਗ ਸੀ ਪ੍ਰਭਾਤੀ ਰਾਗ। ਹੁਣ ਇੱਥੇ ਦੇਖੋ ਇਹ ਵੀ ਗੱਲ, ਜਦੋਂ ਕਿਸੇ ਚੀਜ਼ ਨੂੰ ਆਪਾਂ ਗਹਿਰਾਈ ਦੇ ਨਾਲ ਵਿਚਾਰ ਕੇ ਸਮਝਣ ਦਾ ਯਤਨ ਕਰਦੇ ਹਾਂ ਨਾ ਜੀ, ਤਾਂ ਪਤਾ ਲੱਗਦਾ ਵੀ ਗੁਰੂ ਸਾਹਿਬ ਕਿੱਡੀ ਡੂੰਘੀ ਸੋਚ ਦੇ ਨਾਲ ਸਾਨੂੰ ਇਹ ਬਾਣੀ ਬਖਸ਼ ਰਹੇ। ਜਿਹੜੇ ਜਿਹੜੇ ਰਾਗ ਦੇ ਬਾਰੇ ਜਾਣਦੇ ਨੇ, ਹਰੇਕ ਰਾਗ ਨੂੰ ਪੜ੍ਹਨ ਦਾ ਆਪਣਾ ਇੱਕ ਸਮਾਂ ਹੈ। ਜਿਵੇਂ ਪਹਿਲਾ ਰਾਗ ਸ੍ਰੀ ਰਾਗ ਹੈ, ਸ੍ਰੀ ਰਾਗ ਨੂੰ ਪੜ੍ਹਨ ਦਾ ਸਮਾਂ ਸ਼ਾਮ ਦਾ ਤੈਅ ਕੀਤਾ ਗਿਆ। ਹੁਣ ਪ੍ਰਭਾਤੀ ਰਾਗ ਜਿਹੜਾ ਆਖਰੀ ਰਾਗ ਹੈ ਉਹ ਪ੍ਰਭਾਤ ਵੇਲੇ ਦਾ, ਅਤੇ ਵਿਦਵਾਨ ਸੱਜਣ ਇਸ ਨਤੀਜੇ 'ਤੇ ਪਹੁੰਚਦੇ ਨੇ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਪੁਰਖਾ ਬਾਣੀ ਨਾਲ ਜੁੜ ਜਾ, ਜਦੋਂ ਆਰੰਭਤਾ ਕਰੇਗਾ ਤਾਂ ਸ਼ਾਮ ਹੋਏਗੀ, ਅਤੇ ਜਦੋਂ ਬਾਣੀ ਨਾਲ ਪੂਰੀ ਤਰ੍ਹਾਂ ਸਾਂਝ ਪਾ ਲਏਗਾ ਤੇਰੇ ਜੀਵਨ ਦੀ ਪ੍ਰਭਾਤ ਚੜ੍ਹ ਜਾਏ, ਤੇਰੇ ਜੀਵਨ ਦੀ ਸਵੇਰ ਆ ਜਾਏ, ਤੇਰੇ ਰਾਤ ਦਾ ਹਨੇਰਾ ਖਤਮ ਹੋ ਜਾਏਗਾ ਤੇਰੇ ਜੀਵਨ ਦੇ ਵਿੱਚੋਂ। ਇਹ ਜੀਵਨ ਸੇਧ ਹੈ, ਇਹ ਸਾਨੂੰ ਪਾਤਸ਼ਾਹ ਨੇ ਬਾਣੀ ਬਖਸ਼ੀ ਹੈ ਜੀਵਨ ਸੇਧ ਦੇ ਲਈ। ਆਪਾਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਹੈ, ਇਸ ਬਾਣੀ ਨੂੰ ਜਦੋਂ ਆਪਾਂ ਜਿੰਨੀ ਗਹਿਰਾਈ ਦੇ ਵਿੱਚ ਜਾ ਕੇ ਪੜ੍ਹਾਂਗੇ ਉਨੀ ਹੀ ਪ੍ਰਾਪਤੀ। ਬੜੇ ਸਾਰੇ ਟੀਕਾਕਾਰਾਂ ਨੇ ਟੀਕੇ ਕੀਤੇ ਨੇ, ਪਰ ਕਿਸੇ ਨੇ ਇਹ ਗੱਲ ਨਹੀਂ ਲਿਖੀ ਕਿ ਇਹ ਅੰਤਮ ਸੱਚ ਹੈ। ਨਹੀਂ, ਉਹ ਕਹਿੰਦੇ ਜਿਹੜਾ ਕੋਈ ਹੋਰ ਖੋਜ ਕਰੇਗਾ, ਹੋਰ ਵਧੀਆ ਤਰੀਕੇ ਨਾਲ ਸਮਝੇਗਾ ਤਾਂ ਸਾਨੂੰ ਵਧੀਆ ਤਰੀਕੇ ਨਾਲ ਸਮਝਾ ਦੇ, ਜਿੰਨੀ ਕਿਸੇ ਨੇ ਖੋਜ ਕਰਨੀ। ਇਹ ਰਾਗਾਂ ਦੀ ਬਾਣੀ, ਇਸ ਤੋਂ ਬਾਅਦ ਰਾਗ ਮੁਕਤ ਬਾਣੀਆਂ। ਸਭ ਤੋਂ ਪਹਿਲਾਂ ਸਹਿਸਕ੍ਰਿਤੀ ਸਲੋਕ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ, ਫਿਰ ਪੰਚਮ ਪਾਤਸ਼ਾਹ ਦੇ, ਫਿਰ ਗਾਥਾ ਦੇ ਸਲੋਕ ਨੇ ਪੰਚਮ ਪਾਤਸ਼ਾਹ ਦੇ, ਫੁਨਹਿ ਮਹੱਲਾ ਪੰਜਵਾਂ ਸਲੋਕ ਨੇ, ਚੌਬੋਲੇ ਦੇ ਸਲੋਕ ਨੇ, ਇਸ ਤੋਂ ਬਾਅਦ ਭਗਤ ਕਬੀਰ ਜੀ ਦੇ ਸਲੋਕ ਨੇ, ਬਾਬਾ ਫਰੀਦ ਜੀ ਦੇ ਸਲੋਕ ਨੇ। ਇਹ ਜਿੰਨੇ ਵੀ ਸਲੋਕਾਂ ਦੀ ਬਾਣੀ ਹੈ ਰਾਗ ਮੁਕਤ ਬਾਣੀ ਹੈ, ਕਿਸੇ ਰਾਗ ਦੇ ਅਧੀਨ ਨਹੀਂ ਹੈ। ਇਹਨਾਂ ਤੋਂ ਬਾਅਦ ਫਿਰ ਪੰਚਮ ਪਾਤਸ਼ਾਹ ਦੇ ਸਵੱਈਏ ਨੇ, ਫਿਰ ਭੱਟ ਸਾਹਿਬਾਨ ਦੇ ਸਵੱਈਏ ਨੇ। ਆਪਾਂ ਭੱਟ ਸਾਹਿਬਾਨ ਦੇ ਸਵੱਈਆਂ ਦਾ ਪਿਛਲੀ ਵਾਰੀ ਜ਼ਿਕਰ ਕੀਤਾ ਸੀ, 11 ਭੱਟ ਸਾਹਿਬਾਨ, 123 ਸਵੱਈਏ, 20 ਸਵੱਈਏ ਪੰਚਮ ਪਾਤਸ਼ਾਹ ਦੇ। ਇਸ ਤੋਂ ਬਾਅਦ ਫਿਰ ਜਦੋਂ ਆਪਾਂ ਸਲੋਕਾਂ ਦੀ ਗੱਲ ਕਰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪਾਤਸ਼ਾਹ ਦੀ ਰਾਗਾਂ ਦੀ ਬਾਣੀ ਤਾਂ ਹੈ, ਪਰ ਸਾਰੇ ਪਾਤਸ਼ਾਹਾਂ ਨੇ, 6 ਦੇ 6 ਗੁਰੂ ਸਾਹਿਬਾਨ ਨੇ ਸਲੋਕਾਂ ਦੇ ਵਿੱਚ ਵੀ ਬਾਣੀ ਉਚਾਰਨ ਕੀਤੀ ਹੈ, ਜਿਹੜੀ ਰਾਗ ਮੁਕਤ ਬਾਣੀ। ਅਤੇ ਉਹ ਸਲੋਕ ਵਾਰਾਂ ਦੇ ਵਿੱਚ ਦਰਜ ਕੀਤੇ ਗਏ, ਕੁੱਲ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। 3 ਵਾਰਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਨੇ, ਜਿਨ੍ਹਾਂ ਵਿੱਚੋਂ 1 ਵਾਰ ਦਾ ਕੀਰਤਨ ਆਪਾਂ ਰੋਜ਼ਾਨਾ ਅੰਮ੍ਰਿਤ ਵੇਲੇ ਸਰਵਣ ਕਰਦੇ ਹਾਂ, ਅੱਜ ਵੀ ਆਪ ਜੀ ਨੇ ਸਰਵਣ ਕੀਤਾ। 4 ਵਾਰਾਂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਨੇ, 8 ਵਾਰਾਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਨੇ, ਅਤੇ 6 ਵਾਰਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਨੇ, 1 ਵਾਰ ਭਾਈ ਸੱਤਾ ਬਲਵੰਡ ਜੀ। ਅਤੇ ਗੁਰੂ ਸਾਹਿਬਾਨ ਦੇ ਸਲੋਕ ਇਹਨਾਂ ਵਾਰਾਂ ਦੇ ਨਾਲ ਦਰਜ ਕਰ ਦਿੱਤੇ ਗਏ, ਜਿਵੇਂ ਆਪਾਂ ਸਾਕੀ ਵਾਰ ਪੜ੍ਹਦੇ ਹਾਂ, ਨਾਲ ਸਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵੀ ਨੇ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਨੇ। ਕੇਵਲ 2 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਸਲੋਕ ਦਰਜ ਨਹੀਂ ਕੀਤੇ ਗਏ। ਵੈਸੇ ਪੌੜੀ ਜਿਹੜੀ ਵਾਰ ਹੈ ਉਹ ਪੌੜੀਆਂ ਦੇ ਅਧੀਨ ਹੁੰਦੀ ਹੈ ਸਰ, ਵਾਰ ਜਿਹੜਾ ਸਿਰਲੇਖ ਹੈ ਇਹ ਕਿਸੇ ਇੱਕ ਐਸੀ ਘਟਨਾ ਨੂੰ ਪੇਸ਼ ਕਰਦੀ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਵਾਰ ਕਿਸੇ ਇੱਕ ਨੂੰ ਕੋਈ ਰਾਜਾ ਕਿਸੇ ਮੈਦਾਨੇ ਜੰਗ ਵਿੱਚ ਜਿੱਤ ਪ੍ਰਾਪਤ ਕਰਦਾ ਹੈ, ਉਹਨੂੰ ਨਾਇਕ ਬਣਾ ਕੇ ਉਹਦੇ ਗੁਣ ਗਾਣ ਲਈ ਵਾਰਾਂ ਲਿਖੀਆਂ ਜਾਂਦੀਆਂ ਸੀ। ਪਰ ਪਾਤਸ਼ਾਹ ਨੇ, ਗੁਰੂ ਸਾਹਿਬਾਨ ਨੇ ਭਾਈ ਸੱਤਾ ਬਲਵੰਡ ਜੀ ਦੀ ਵਾਰ ਨੂੰ ਆਪਾਂ ਛੱਡ ਜਾਈਏ, ਕਿਉਂਕਿ ਉਸ ਵਾਰ ਗੁਰੂ ਸਾਹਿਬਾਨ ਦੀ ਸਿਫਤ ਵਿੱਚ ਹੈ,
ਗੁਰੂ ਸਾਹਿਬਾਨ ਦੀਆਂ ਜਿਹੜੀਆਂ ਵਾਰਾਂ ਨੇ ਸਾਰੀਆਂ ਦੀਆਂ ਸਾਰੀਆਂ ਅਕਾਲ ਪੁਰਖ ਦੀ ਸਿਫਤ। ਗੁਰਬਾਣੀ ਦੀ ਇਹ ਵਿਲੱਖਣਤਾ ਹੈ, ਇੱਥੇ ਕਿਸੇ ਵਿਅਕਤੀ ਵਿਸ਼ੇਸ਼ ਦਾ ਕੋਈ ਜ਼ਿਕਰ ਨਹੀਂ ਹੈ, ਕੋਈ ਕਹਾਣੀਆਂ ਨਹੀਂ ਨੇ। ਇੱਥੇ ਕੇਵਲ ਅਤੇ ਕੇਵਲ ਅਕਾਲ ਪੁਰਖ ਦੀ ਸਿਫਤ ਹੈ, ਅਕਾਲ ਪੁਰਖ ਦੇ ਗੁਣਾਂ ਦਾ ਜ਼ਿਕਰ ਹੈ ਅਤੇ ਜਿਨ੍ਹਾਂ ਨੇ ਅਕਾਲ ਪੁਰਖ ਦੇ ਗੁਣਾਂ ਨਾਲ ਸਾਂਝ ਪਾਈ, ਬਾਣੀ ਨਾਲ ਸਾਂਝ ਪਾਈ, ਉਹਨਾਂ ਸੰਤ ਜਨਾਂ ਦਾ, ਉਹਨਾਂ ਸੇਵਕਾਂ ਦਾ, ਉਹਨਾਂ ਭਗਤ ਜਨਾਂ ਦਾ ਜ਼ਿਕਰ ਹੈ। ਹੁਣ ਇਹ 22 ਵਾਰਾਂ ਦੇ ਵਿੱਚੋਂ 20 ਵਾਰਾਂ ਦੇ ਵਿੱਚ ਸਲੋਕ ਦਰਜ ਕੀਤੇ ਗਏ ਨੇ ਅਤੇ ਜਿਹੜੇ ਸਲੋਕ ਵੱਧ ਗਏ ਨੇ ਉਹ ਆਖਰ ਅਤੇ ਭੱਟਾਂ ਦੇ ਸਵਈਆਂ ਤੋਂ ਬਾਅਦ ਸਲੋਕ 12 ਅਤੇ ਵਧੀਕ ਦੇ ਸਿਰਲੇਖ ਹੇਠ ਉਹ ਸਾਰੇ ਸਲੋਕ ਦਰਜ ਕਰ ਦਿੱਤੇ ਗਏ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਲੋਕ ਨੇ, ਫਿਰ ਗੁਰੂ ਅਮਰਦਾਸ ਜੀ ਦੇ ਨੇ, ਗੁਰੂ ਅੰਗਦ ਦੇਵ ਜੀ ਦੇ ਸਲੋਕ ਸਾਰੇ 12 ਵਿੱਚ ਦਰਜ ਹੋਏ, ਗੁਰੂ ਰਾਮਦਾਸ ਜੀ ਦੇ ਸਲੋਕ ਨੇ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਲੋਕ ਨੇ ਅਤੇ ਆਖਰ 'ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਲੋਕ ਨੇ ਜੋ ਬਾਅਦ ਵਿੱਚ ਦਸਮ ਪਾਤਸ਼ਾਹ ਨੇ ਦਰਜ ਕਰਵਾਏ। ਆਪ ਜੀ ਨੇ ਹੁਣੇ ਸਹਿਜ ਪਾਠ ਦੀ ਸਮਾਪਤੀ ਵਿੱਚ ਵੀ ਹਿੱਸਾ ਲਿਆ। ਆਪਾਂ ਜਦੋਂ ਵੀ ਸਹਿਜ ਪਾਠ ਸਾਹਿਬ, ਅਖੰਡ ਪਾਠ ਸਾਹਿਬ ਦੀ ਸਮਾਪਤੀ ਕਰਦੇ ਹਾਂ ਤਾਂ ਉਸ ਵਕਤ ਸੰਗਤੀ ਰੂਪ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕ ਪੜ੍ਹੇ ਜਾਂਦੇ ਨੇ। ਇਸੇ ਕਰਕੇ ਇਹਨਾਂ ਸਲੋਕਾਂ ਨੂੰ ਭੋਗਾਂ ਵਾਲੇ ਸਲੋਕ ਵੀ ਆਪਾਂ ਕਹਿ ਦਿੰਦੇ, ਕਿਉਂ ਨਾ ਜਦੋਂ ਸਾਰੇ ਪਰਿਵਾਰ 'ਚ ਕਿਤੇ ਪਾਠ ਦੀ ਸਮਾਪਤੀ ਹੋਵੇ ਤਾਂ ਕਹਿੰਦੇ ਨੇ ਵੀ ਹੁਣ ਆ ਜਾਓ ਭੋਗਾਂ ਵਾਲੇ ਸਲੋਕਾਂ ਦਾ ਸਮਾਂ ਹੋ ਗਿਆ, ਮਿਲ ਬੈਠ ਕੇ ਗਾਇਣ ਕਰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕਾਂ ਤੋਂ ਬਾਅਦ ਆਖਰ 'ਤੇ ਮੁੰਦਾਵਣੀ ਮਹਿਲਾ 5 ਇਹ ਵਾਲਾ ਸ਼ਬਦ ਵੀ ਅਸੀਂ ਸ਼ਾਮ ਨੂੰ ਰਹਿ ਰਾਜ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ। ਇਸ ਸਲੋਕ ਦੇ ਵਿੱਚ, ਮੁੰਦਾਵਣੀ ਵਾਲੇ ਇਸ ਸਲੋਕ ਦੇ ਵਿੱਚ, ਪੰਚਮ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨਤਾ ਦਾ ਐਲਾਨ ਕਰਦੇ। ਪਾਤਸ਼ਾਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਇੱਕ ਥਾਲ ਹੈ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾਧਾਰੋ, ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸ ਕਾ ਹੋਏ ਉਦਾਰ। ਕਹਿੰਦੇ ਸੰਸਾਰ ਨੂੰ ਭੁੱਖ ਲੱਗੀ ਹੋਈ ਹੈ, ਹੁਣ ਜਦੋਂ ਸਾਨੂੰ ਭੁੱਖ ਲੱਗਦੀ ਹੈ ਸਾਡੇ ਸਰੀਰ ਨੂੰ, ਅਸੀਂ ਪ੍ਰਸ਼ਾਦਾ ਛਕਦੇ ਹਾਂ, ਥਾਲ ਵਿੱਚ ਸਮਾਨ ਪਾਉਂਦੇ ਹਾਂ, ਦਾਲਾਂ ਸਬਜ਼ੀਆਂ ਰੱਖਦੇ ਹਾਂ ਅਤੇ ਛਕ ਲੈਂਦੇ ਹਾਂ। ਪਾਤਸ਼ਾਹ ਕਹਿੰਦੇ ਇਹ ਥਾਲ ਹੈ, ਇਹਦੇ ਵਿੱਚ 3 ਵਸਤਾਂ ਪਈਆਂ ਨੇ, 7 ਅਤੇ ਸੰਤੋਖ ਦੇ ਵਿਚਾਰ ਹੈ ਅਤੇ ਅੰਮ੍ਰਿਤ ਨਾਮ ਹੈ, ਅਤੇ ਜਿਹੜਾ ਇਹਨਾਂ ਦੇ ਨਾਲ ਜੁੜਦਾ ਹੈ, ਇਹਨਾਂ ਨੂੰ ਖਾਂਦਾ ਹੈ, ਜੇ ਕੋ ਖਾਵੈ ਜੇ ਕੋ ਪਹੁੰਚਾ, ਪਹੁੰਚਾ ਭਾਵ ਅੰਦਰ ਹਜ਼ਮ ਕਰ ਲੈਂਦਾ। ਹੁਣ ਭੋਜਨ ਖਾਂਦੇ ਹਾਂ, ਜੇ ਹਜ਼ਮ ਹੋਏਗਾ ਤਾਂ ਵਧੀਆ ਲੱਗੇਗਾ। ਜਿਹੜਾ ਇਹਨਾਂ ਨੂੰ ਸਮਝ ਕੇ ਆਪਣੇ ਹਿਰਦੇ ਵਿੱਚ ਟਿਕਾ ਲੈਂਦਾ, ਜੇ ਕੋ ਖਾਵੈ ਜੇ ਕੋ ਪਹੁੰਚਾ ਤਿਸਕਾ ਹੋਏ ਉਧਾਰੋ, ਪਾਤਸ਼ਾਹ ਕਹਿੰਦੇ ਉਸੇ ਦਾ ਉਧਾਰ ਹੋਏਗਾ। ਜਿਹੜਾ ਬਾਣੀ ਨੂੰ ਪੜ੍ਹੇਗਾ, ਬਾਣੀ ਨਾਲ ਸਾਂਝ ਪਾਏਗਾ, ਬਾਣੀ ਦੀ ਵਿਚਾਰ ਕਰੇਗਾ ਅਤੇ ਫਿਰ ਉਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਏ ਅਤੇ ਉਹਦੇ ਮੁਤਾਬਕ ਫਿਰ ਆਪਣਾ ਜੀਵਨ ਜੀਓਏਗਾ। ਆਪਾਂ ਹੁਣੇ ਗੱਲ ਕੀਤੀ, ਸਾਡੇ ਜੀਵਨ ਦੇ ਲਈ ਹੈ, ਵੇ ਆਫ ਲਾਈਫ ਹੈ ਗੁਰਬਾਣੀ ਸਾਡੇ ਲਈ। ਸਾਡੇ ਜੀਵਨ ਵਿੱਚ ਬੜੇ ਸਾਰੇ ਸਵਾਲ ਹੁੰਦੇ ਨੇ ਅਤੇ ਗੁਰਬਾਣੀ ਵਿੱਚੋਂ ਸਾਡੇ ਜੀਵਨ ਦੇ ਹਰ ਸਵਾਲ ਦਾ ਜਵਾਬ ਮਿਲਦਾ ਹੈ, ਬਸ਼ਰਤੇ ਕਿ ਸਾਨੂੰ ਲੱਭਣਾ ਆਉਂਦਾ। ਉਹ ਤਾਂ ਹੀ ਲੱਭ ਸਕਾਂਗੇ ਜੇ ਬਾਣੀ ਦੇ ਵਿਚਾਰ ਨਾਲ ਜੁੜੇ। ਪਰ ਇਹ ਵੀ ਇੱਕ ਬੜਾ ਸੱਚ ਹੈ, ਬਾਣੀ ਵਿੱਚ ਹੀ ਆਏ ਪੰਕਤੀ ਵੀ, ਪਾਤਸ਼ਾਹ ਨੇ ਇਹ ਵੀ ਗੱਲ ਕਹਿ ਦਿੱਤੀ, ਬਾਣੀ ਵਿਰਲੋ ਵਿਚਾਰ ਸੀ, ਵਿਰਲੇ ਹੀ ਹੋਣਗੇ ਜਿਹੜੇ ਬਾਣੀ ਦੇ ਵਿਚਾਰ ਨਾਲ, ਜੇ ਕਹੋ ਗੁਰਮੁਖ। ਅਸੀਂ ਬਾਣੀ ਦੇ ਵਿਚਾਰ ਨਾਲ ਸਾਂਝ ਪਾਣੀ, ਅਸੀਂ ਉਹਨਾਂ ਵਿਰਲਿਆਂ ਦੇ ਵਿੱਚ ਆਈਏ, ਕਿਉਂਕਿ ਬਾਣੀ ਨੂੰ ਜਦੋਂ ਵਿਚਾਰਾਂਗੇ, ਸਮਝਾਂਗੇ ਤਾਂ ਪਤਾ ਲੱਗੇਗਾ ਵੀ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਬਖਸ਼ਦੇ। ਇਹ ਸਾਨੂੰ ਪਤਾ ਲੱਗੇਗਾ, ਪਾਤਸ਼ਾਹ ਤਾਂ ਹੀ ਤਾਂ ਕਹਿ ਰਹੇ ਜੇ ਕੋ ਖਾਵੈ ਜੇ ਕੋ ਪਹੁੰਚੈ, ਇਹਨੂੰ ਪੜ੍ਹੀਏ, ਖਾ ਲਈਏ, ਸੁਣ ਲਈਏ, ਗਾ ਲਈਏ, ਖਾਣਾ, ਸਮਝ ਲਈਏ, ਵਿਚਾਰ ਲਈਏ, ਇਹ ਪਹੁੰਚਣਾ, ਅੰਦਰ ਟਿਕਾ ਲਈਏ, ਇਹ ਜੀਵਨ ਦਾ ਉਧਾਰ ਕਰਨ ਦੇ ਲਈ ਹੈ। ਅਤੇ ਆਖਿਰ ਦੇ ਸਲੋਕ ਫਿਰ ਹੈ ਸਲੋਕ ਮਹਿਲਾ 5, ਇੱਥੇ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਪਰਮਾਤਮਾ ਦਾ ਧੰਨਵਾਦ ਕਰਦੇ। ਪਾਤਸ਼ਾਹ ਕਹਿੰਦੇ ਤੇਰਾ ਕੀਤਾ ਜਾ ਤੂੰ ਨਾ, ਕਹਿੰਦੇ ਸਾਰਾ ਕੁਝ ਵਾਹਿਗੁਰੂ ਜੀ ਤੁਹਾਡਾ ਹੀ ਕੀਤਾ, ਮੈਨੂੰ ਯੋਗ ਤੋਂ ਹੀ ਤੁਸੀਂ ਮੈਨੂੰ ਇਸ ਯੋਗਾ ਕਰ ਦਿੱਤਾ।
ਤੁਸੀਂ ਮੈਨੂੰ ਇਸ ਜੋਗਾ ਕੱਢ ਦਿੱਤਾ, ਮੈਂ ਨਿਰਗੁਣ ਆ ਰਹੇ ਉਹ ਗੁਣ ਨਹੀਂ, ਕਹਿੰਦੇ ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਦੇਖੋ ਇਹ ਗੱਲ ਪੰਚਮ ਪਾਤਸ਼ਾਹ ਲਿਖ ਰਹੇ ਨੇ, ਕਹਿੰਦੇ ਮੇਰੇ ਅੰਦਰ ਕੋਈ ਗੁਣ ਨਹੀਂ। ਤੇ ਜੇ ਸਾਡੇ ਕੋਲੋਂ ਕੋਈ ਚੰਗੀ ਗੱਲ ਹੋ ਜਾਵੇ ਨਾ ਕਿਤੇ, ਤੇ ਅਸੀਂ ਫਿਰ ਉਹਦਾ ਬੜਾ ਸਾਰਾ ਪ੍ਰਚਾਰ ਕਰ ਦਾਂਗੇ, ਦੇਖੋ ਮੈਂ ਕਿੰਨਾ ਕੁਝ ਕੀਤਾ, ਮੇਰੇ ਅੰਦਰ ਇਹ ਖੂਬੀ ਹੈ, ਮੈਂ ਇਹ ਕੰਮ ਕੀਤਾ, ਮੈਂ ਇੰਨਾ ਕੰਮ ਕੀਤਾ, ਮੈਂ ਇਹਨਾਂ ਦੇ ਭਲਾ ਕਰਤਾ, ਮੈਂ ਇਹਨਾਂ ਦੀ ਮਦਦ ਕਰਤੀ। ਪਰ ਪਾਤਸ਼ਾਹ ਐਡਾ ਵੱਡਾ ਉਪਕਾਰ ਕਰਕੇ, ਬਾਣੀ ਦਾ ਖਜ਼ਾਨਾ ਸਾਨੂੰ ਸੌਂਪ ਕੇ ਇਹ ਗੱਲ ਕਹਿ ਰਹੇ ਨੇ, ਮੈਂ ਨਿਰਗੁਣ ਆ ਰਹੇ ਉਹ ਗੁਣ ਨਾ, ਆਪੇ ਤਰਸ ਕਿਉਂ ਹੀ ਕਹਿੰਦੇ, ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਹ ਤੁਹਾਡਾ ਹੀ ਤਰਸ, ਇਹ ਤੁਹਾਡਾ ਹੀ ਤਰਸ, ਤਰਸ ਪਿਆ ਮਿਹਰਾਮਤ ਹੋਈ, ਤੁਹਾਡੀ ਮਿਹਰ ਹੋਈ ਹੈ, ਕਹਿੰਦੇ ਤੁਹਾਡੀ ਮਿਹਰ ਹੋਈ ਹੈ। ਦੇਖੋ ਇਹ ਕਿੱਡੀ ਵੱਡੀ ਗੱਲ ਹੈ ਕਿ ਬਾਣੀ ਪਾਤਸ਼ਾਹ, ਸਭ ਤੋਂ ਜ਼ਿਆਦਾ ਬਾਣੀ ਪੰਚਮ ਪਾਤਸ਼ਾਹ ਦੀ ਹੈ ਸਤ ਸੰਗਤ ਜੀ, ਸਭ ਤੋਂ ਜ਼ਿਆਦਾ ਬਾਣੀ ਜਦੋਂ ਆਪਾਂ ਬਾਣੀ ਦੀ ਵਿਚਾਰ ਕਰਦੇ ਹਾਂ, ਅਤੇ ਸਭ ਤੋਂ ਘੱਟ ਬਾਣੀ ਜਦੋਂ ਆਪਾਂ ਗੁਰੂ ਸਾਹਿਬਾਨ ਦੀ ਬਾਣੀ ਦੇ ਵਿੱਚ ਜ਼ਿਕਰ ਕਰੀਏ, ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕੇਵਲ 62 ਸਲੋਕ ਨੇ, ਅਤੇ ਜੇ ਆਪਾਂ ਸਾਰੀ ਬਾਣੀ ਵਿੱਚੋਂ ਸਭ ਤੋਂ ਘੱਟ ਬਾਣੀ ਵੇਖੀਏ ਤਾਂ ਭਗਤ ਸੂਰਦਾਸ ਕੇਵਲ ਇੱਕ ਪੰਕਤੀ, ਇੱਕ ਸ਼ਬਦ ਵੀ ਨਹੀਂ, ਇੱਕ ਸ਼ਬਦ ਬੜੇ ਭਗਤ ਸਾਹਿਬਾਨ ਦਾ, ਕੇਵਲ ਇੱਕ ਪੰਕਤੀ। ਹੁਣ ਦੇਖੋ ਕਿੱਡੀ ਵੱਡੀ ਗੱਲ ਹੈ, ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੂਰ ਦੂਰ ਉਦਾਸੀਆਂ 'ਤੇ ਜਾ ਕੇ ਜਿਹੜੇ ਭਗਤ ਸਾਹਿਬਾਨ ਦੀ ਬਾਣੀ ਪ੍ਰਾਪਤ ਹੋਈ, ਅਤੇ ਜਿਹੜੀ ਬਾਣੀ ਪਾਤਸ਼ਾਹ ਨੂੰ ਲੱਗਿਆ ਵੀ ਇਸ ਬਾਣੀ ਨਾਲ ਜੁੜ ਕੇ ਕਿਸੇ ਦਾ ਜੀਵਨ ਬਦਲ ਸਕਦਾ ਹੈ, ਉਹਨਾਂ ਨੇ ਉਹ ਬਾਣੀ ਇਕੱਤਰ ਕੀਤੀ। ਭਗਤ ਸੂਰਜਾਸ ਜੀ ਜੀ ਕੇਵਲ ਇੱਕ ਪੰਕਤੀ, ਛਾੜ ਰੇ ਮਨ ਛਾੜ ਮਨ ਹਰ ਬਿਖਮਨ ਕੋਸ, ਕਹਿੰਦੇ ਇਹ ਮੇਰੇ ਮਨਾ ਜਿਹੜਾ ਪਰਮਾਤਮਾ ਤੋਂ ਬੇਮੁੱਖ ਹੋ ਗਿਆ ਉਹਦਾ ਸੰਗ ਛੱਡ। ਅਤੇ ਆਪਾਂ ਪ੍ਰੈਕਟੀਕਲੀ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਵੇਖੀਏ ਕਿ ਜਿਹੜਾ ਗੁਰੂ ਦੇ ਨਾਲ ਨਹੀਂ ਜੁੜਿਆ ਬੇਮੁੱਖ ਹੈ, ਜੇ ਉਹਦੇ ਨਾਲ ਅਸੀਂ ਨਾ ਹੋਈਏ ਤਾਂ ਅਸੀਂ ਤਾਂ ਗੁਰੂ ਨਾਲ ਜੁੜੇ ਹੋ ਗਏ, ਕਿੱਡਾ ਜੀਵਨ ਬਦਲ ਜਾਏ। ਕਹਿਣ ਦਾ ਭਾਵ ਪਾਤਸ਼ਾਹ ਸਾਨੂੰ ਸਾਰਾ ਉਹ ਖਜ਼ਾਨਾ ਇਕੱਠਾ ਕਰਕੇ ਦਿੰਦੇ ਨੇ। ਹੁਣ ਜਦੋਂ ਆਪਾਂ ਸਮੇਂ ਦੀ ਗੱਲ ਕਰਦੇ ਹਾਂ, ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਸਭ ਤੋਂ ਪਹਿਲੇ ਸਭ ਤੋਂ ਪੁਰਾਣੇ ਭਗਤ ਨੇ ਭਗਤ ਜੈਦੇਵ ਜੀ। ਭਗਤ ਜੈਦੇਵ ਜੀ ਦਾ ਜਨਮ 1170 ਵਿੱਚ ਹੋਇਆ, ਬਾਬਾ ਫਰੀਦ ਜੀ ਦਾ ਜਨਮ 1173 ਵਿੱਚ ਹੋਇਆ, ਅਤੇ ਸਭ ਤੋਂ ਆਖਰੀ ਬਾਣੀਕਾਰ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦੀ ਸ਼ਹਾਦਤ 1675 ਵਿੱਚ ਹੋਈ। 1170 ਤੋਂ ਲੈ ਕੇ 1675 ਤੱਕ ਦਾ 505 ਸਾਲ ਤੱਕ ਦਾ ਸਮਾਂ ਬਣਦਾ ਹੈ। ਹੁਣ ਉਹ ਭਗਤ ਸਾਹਿਬਾਨ ਜਿਹੜੇ ਇੰਨੇ ਇੰਨੇ ਸਾਲ ਗੁਰੂ ਨਾਨਕ ਸਾਹਿਬ ਤੋਂ ਵੀ ਸੈਂਕੜੇ ਸਾਲ ਪਹਿਲਾਂ ਸਨ, ਪਰ ਉਹਨਾਂ ਦੀ ਬਾਣੀ ਨੂੰ ਕਿਸੇ ਨੇ ਪਹਿਚਾਣਿਆ ਹੀ ਨਹੀਂ, ਕਿਸੇ ਤੱਕ ਪਹੁੰਚੀ ਨਹੀਂ। ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਬਾਣੀ ਇਕੱਠੀ ਕੀਤੀ, ਅਤੇ ਅੱਜ ਉਹ ਸਾਰੀ ਬਾਣੀ ਸਾਰੇ ਪਾਸੇ। ਬੜੀ ਹੈਰਾਨਗੀ ਦੀ ਗੱਲ, ਜਦੋਂ ਆਪਾਂ ਬਾਣੀ ਦੀ ਅੰਦਰੂਨੀ ਬਣਤਰ ਦੀ ਗੱਲ ਕਰ ਰਹੇ ਹਾਂ, ਇਸ ਸਲੋਕ ਤੋਂ ਬਾਅਦ ਆਖਰ 'ਤੇ ਰਾਗਮਾਲਾ ਦਰਜਾ, ਸਭ ਤੋਂ ਆਖਰ 'ਤੇ ਰਾਗਮਾਲਾ ਦਰਜਾ, ਜਿਹਦੇ ਵਿੱਚ ਰਾਗਾਂ ਦੇ ਨਾਮ ਨੇ। ਹੁਣ ਭਗਤ ਸਾਹਿਬਾਨ ਦੀ ਬਾਣੀ ਪਾਤਸ਼ਾਹ ਨੇ ਇਕੱਤਰ ਕੀਤੀ, ਆਪ ਚੁਣ ਚੁਣ ਕੇ ਕਿਹੜੇ ਕਿਹੜੇ ਸ਼ਬਦ ਨੇ ਕਿਵੇਂ ਨੇ। ਹੁਣ ਭਗਤ ਕਬੀਰ ਜੀ ਦੀ ਬਾਣੀ ਜਦੋਂ ਆਪਾਂ ਗੱਲ ਕਰਦੇ ਹਾਂ, ਗੁਰੂ ਸਾਹਿਬ ਨੇ ਜਿਹੜੀ ਬਾਣੀ ਇਕੱਤਰ ਕੀਤੀ, ਉਸ ਤੋਂ ਇਲਾਵਾ ਭਗਤ ਕਬੀਰ ਜੀ ਦੀ ਹੋਰ ਬਾਣੀ ਵੀ ਮੰਨੀ ਜਾਂਦੀ ਹੈ, ਪਰ ਗੁਰੂ ਸਾਹਿਬ ਨੇ ਜਿਹੜੀ ਬਾਣੀ ਕੀਤੀ ਇਕੱਤਰ ਕੀਤੀ ਉਹਦਾ ਸਾਰੀ ਪ੍ਰਮਾਣਿਤ। ਹੁਣ ਦੂਸਰੀ ਬਾਣੀ ਦੇ ਵਿੱਚ ਕਈ ਤਰ੍ਹਾਂ ਦੇ ਰੱਲੇ ਪੈ ਗਏ, ਕੀ ਕੁਝ ਹੋ ਗਿਆ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਇਹ ਇੱਕ ਬੜੀ ਵਿਲੱਖਣਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਵੀ ਇਹਦੇ ਵਿੱਚ ਉਹ ਭਗਤ ਸਾਹਿਬਾਨ ਦੀ ਬਾਣੀ ਹੈ ਜਿਨ੍ਹਾਂ ਦਾ ਸਿੱਖੀ ਨਾਲ ਪੰਜਾਬ ਨਾਲ ਨੇੜੇ ਦਾ ਸੰਬੰਧ ਵੀ ਨਹੀਂ। ਸਨ 2008 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 300 ਸਾਲਾ ਗੁਰਤਾ ਗੱਦੀ ਪੁਰਬ ਮਨਾਇਆ ਜਾਣਾ ਸੀ ਨਾ ਸਤ ਸੰਗਤ ਜੀ, ਉਹਨਾਂ ਦਿਨਾਂ ਵਿੱਚ ਇੰਡੀਆ ਦੇ ਰਾਸ਼ਟਰਪਤੀ ਸਨ ਡਾਕਟਰ ਅਬਦੁਲ ਕਲਾਮ। ਆਪਣੇ ਸਾਰਿਆਂ ਨੇ ਨਾਮ ਸੁਣਿਆ, ਬੜੇ ਵਧੀਆ ਵਿਦਵਾਨ ਵਿਗਿਆਨੀ ਸਨ, ਪੜ੍ਹੇ ਲਿਖੇ ਸਨ, ਅਤੇ ਉਹਨਾਂ ਕੋਲ ਕੁਝ ਸਿੱਖ ਸਕਾਲਰ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹਨਾਂ ਵਿੱਚੋਂ ਇੱਕ ਸਕਾਲਰ ਨੇ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕੀਤੀ, ਅਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਕੋਲੋਂ ਰਿਲੀਜ਼ ਕਰਵਾਉਣਾ। ਉਹ ਕਹਿੰਦੇ ਪਹਿਲਾਂ ਮੈਨੂੰ ਕੁਝ ਦੱਸੋ ਤਾਂ ਸੀ ਇਹਦੇ ਬਾਰੇ, ਮੈਨੂੰ ਕੁਝ ਨਹੀਂ ਪਤਾ। ਉਹਨਾਂ ਨੇ ਮੇਨ ਮੇਨ ਪੁਆਇੰਟਸ ਜਿਹੜੇ ਨੇ
ਉਹ ਉਹਨਾਂ ਨਾਲ

ਦੱਸਦੇ ਕਿਉਂ ਨਹੀਂ ਤੁਸੀਂ? ਤੁਹਾਡਾ ਗ੍ਰੰਥ ਐਡਾ ਵੱਡਾ ਖਜ਼ਾਨਾ ਹੈ, ਤੁਸੀਂ ਕਿਸੇ ਨੂੰ ਦੱਸਦੇ ਹੀ? ਕਾਰਨ, ਅਸੀਂ ਆਪ ਹੀ ਨਹੀਂ ਜੁੜੇ ਹੋਏ, ਤੇ ਜੇ ਜੁੜੇ ਹਾਂ ਤਾਂ ਕੇਵਲ ਪੜ੍ਹਨ ਤੇ ਸੁਣਨ ਤੱਕ ਸੀ, ਇਸ ਤੋਂ ਅੱਗੇ ਅਸੀਂ ਵੱਧਦੇ ਨਹੀਂ। ਇਹਨੂੰ ਪੜ੍ਹਨਾ ਹੈ, ਇਹ ਪਹਿਲਾ ਕਦਮ ਹੈ, ਫਸਟ ਸਟੈਪ ਹੈ। ਰੀਡ ਇਟ, ਲਿਸਨ ਇਟ, ਸੁਣੋ, ਸਿੰਗ ਇਟ, ਗਾਓ, ਪਰ ਅੱਗੇ ਕਹਿ ਰਹੇ ਨੇ ਅੰਡਰਸਟੈਂਡ ਇਟ, ਉਸ ਤੋਂ ਬਾਅਦ ਫੀਲ ਇਟ, ਮਹਿਸੂਸ ਕਰੋ, ਤੇ ਲਾਸਟ ਤੇ ਉਹ ਵਿਦਵਾਨ ਲਿਖਦਾ ਕਹਿੰਦਾ ਇੰਜੋਏ ਇਟ, ਇਹਨੂੰ ਇੰਜੋਏ ਕਰੋ, ਇਹਦੇ ਮੁਤਾਬਕ ਆਪਣੇ ਆਪ ਨੂੰ ਚਲਾਓ। ਇਹ ਗੁਰਬਾਣੀ ਦੇ ਵੱਖ ਵੱਖ ਸਟੈਪਸ ਨੇ। ਔਰ ਸੱਚਮੁੱਚ ਜਦੋਂ ਜਿਨ੍ਹਾਂ ਨੇ ਗੁਰਬਾਣੀ ਦੇ ਵਿਚਾਰ ਨਾਲ ਸਾਂਝ ਪਾਈ ਨਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਫੁਰਮਾਨ ਹੈ ਬਾਣੀ ਵਿੱਚ, ਜਨ ਅੰਤਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਗੁਰਬਾਣੀ ਦੀ ਵਿਚਾਰ ਹੈ, ਤਿੰਨ ਕੇ ਮੁੱਖ ਸਦ ਉਚਲੇ ਤਿਤ ਸੱਚੇ ਦਰਬਾਰ, ਕਹਿੰਦੇ ਉਹਨਾਂ ਦੇ ਮੁੱਖ ਸਦਾ ਉਸ ਪਰਮਾਤਮਾ ਦੇ ਦਰਬਾਰ ਵਿੱਚ ਉਜਲੇ ਨੇ, ਚਮਕਦੇ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਵਿਚਾਰਿਆ। ਹੁਣੇ ਭਾਈ ਸਾਹਿਬ ਜੀ ਕੀਰਤਨ ਵਿੱਚ ਪੰਕਤੀ ਪੜ੍ਹ ਰਹੇ ਸਨ, ਆਪ ਜੀ ਸੁਣ ਰਹੇ ਸੀ, ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸਾ ਮੰਨਿਆ, ਗੁਰਬਾਣੀ ਇਸ ਸਾਰੇ ਜਗਤ ਲਈ ਚਾਨਣ ਮੰਨਣਾ ਹੈ। ਬਸ ਅਸੀਂ ਇੱਕ ਭੁਲੇਖੇ ਵਿੱਚ ਪੈ ਗਏ ਵੀ ਗੁਰਬਾਣੀ ਕੇਵਲ ਸਾਡੇ ਲਈ ਹੈ, ਤਾਂ ਹੀ ਤਾਂ ਉਹ ਅਬਦੁਲ ਕਲਾਮ ਕਹਿੰਦੇ ਵੀ ਇਸਕੋ ਫਿਰ ਬਤਾਤੇ ਕਿਉਂ ਨਹੀਂ, ਇਹ ਤਾਂ ਸਾਰੇ ਜਗਤ ਲਈ ਹੈ, ਜਿਹਦੇ ਕਰਮਾਂ ਵਿੱਚ ਜਿਹਦੇ ਭਾਗਾਂ 'ਚ ਹੋਏਗੀ ਉਹਦੇ ਹਿਰਦੇ ਵਿੱਚ ਵੱਸ ਜਾਏਗੀ। ਪਰ ਇਹਨੂੰ ਉਸ ਦੇ ਲਈ, ਉਸ ਅਵਸਥਾ ਤੱਕ ਜਾਣ ਦੇ ਲਈ ਬਾਣੀ ਨੂੰ ਸਮਝਣਾ, ਬਾਣੀ ਨੂੰ ਵਿਚਾਰਨਾ, ਬਾਣੀ ਨਾਲ ਸਾਂਝ ਵਧਾਉਣੀ ਪਈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਬੜਾ ਸਤਿਕਾਰ ਕਰਦੇ ਹਾਂ। ਮੈਨੂੰ ਇੱਕ ਘਟਨਾ ਯਾਦ ਆ ਗਈ, ਆਪ ਸਾਰਿਆਂ ਨੇ ਨਾਮ ਸੁਣਿਆ ਹੋਣਾ, ਦਰਸ਼ਨ ਵੀ ਕੀਤੇ ਹੋਣੇ ਨੇ, ਇੱਥੇ ਤੁਹਾਡੇ ਕੋਲ ਆਏ ਵੀ ਹੋਣੇ ਨੇ, ਬੜੇ ਸਾਡੇ ਕੌਮ ਦੇ ਮਹਾਨ ਕਥਾਵਾਚਕ ਨੇ, ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡੇ ਵੀ ਨੇ। ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ, ਅਸੀਂ ਬੈਠੇ ਸੀ ਉਹਨਾਂ ਕੋਲ, ਉਹ ਕਹਿੰਦੇ ਮੈਂ, ਬੜੇ ਸਾਲ ਪਹਿਲਾਂ ਦੀ ਗੱਲ ਹੈ, ਕਹਿੰਦੇ ਅਸੀਂ ਬੰਬੇ ਗਏ, ਉੱਥੇ ਪਾਠ ਬੋਧ ਸਮਾਗਮ ਸੀ, ਪਾਠ ਬੋਧ ਸਮਾਗਮ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨੂੰ ਸੰਗਤਾਂ ਦੇ ਨਾਲ ਮਿਲ ਬੈਠ ਕੇ ਰੋਜ਼ 8-10 ਘੰਟੇ, 4 ਘੰਟੇ ਸਵੇਰੇ, 4 ਘੰਟੇ ਸ਼ਾਮੀ ਮਿਲ ਬੈਠ ਕੇ ਵਿਚਾਰਨਾ, ਪੜ੍ਹਨਾ, ਜੇ ਕਿਤੇ ਕੋਈ ਗਲਤੀ ਹੈ ਤੇ ਉਹ ਸੁਧਾਰ ਨਹੀਂ, ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਅਰਥ ਵਿਚਾਰ ਦੀ ਜਾਣਕਾਰੀ ਵੀ ਸਾਂਝੀ ਕਰ। ਕਹਿੰਦੇ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਸੈਕਟਰੀ ਬੈਠੇ ਨੇ, ਸੈਕਟਰੀ ਸਾਹਿਬ ਇੱਥੇ ਵੀ, ਕਹਿੰਦੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਮੈਨੂੰ ਕਹਿੰਦੇ ਵੀ ਮੇਰੇ ਘਰ ਚੱਲਣਾ, ਤੁਸੀਂ ਅੱਜ ਨਾਸ਼ਤਾ ਮੇਰੇ ਕੋਲ ਕਰਨਾ। ਕਹਿੰਦੇ ਅਸੀਂ ਚਲੇ ਗਏ। ਉਹ ਸੈਕਟਰੀ ਸਾਹਿਬ ਪੰਜਾਬ ਸਿੰਧ ਬੈਂਕ ਵਿੱਚ ਜੋਬ ਕਰਦੇ ਸੀ, ਅਤੇ ਗਿਆਨੀ ਸਾਹਿਬ ਸਿੰਘ ਜੀ ਕਹਿੰਦੇ ਉਹਨਾਂ ਨੇ ਇੱਕ ਆਪਣੀ ਹੱਡ ਬੀਤੀ ਸੁਣਾਈ। ਕਹਿੰਦੇ ਜੀ ਮੈਂ ਗੁਰਬਾਣੀ ਨਾਲ ਕਿਵੇਂ ਜੁੜਿਆ? ਕਹਿੰਦੇ ਮੈਂ ਪੰਜਾਬ ਸਿੰਧ ਬੈਂਕ ਵਿੱਚ ਜੋਬ ਕਰਦਾ, ਅਤੇ ਇੱਕ ਕਹਿੰਦੇ ਮੈਨੇਜਰ ਨਵੇਂ ਆਏ, ਉਹ ਮੈਨੇਜਰ ਵੀ ਗੁਰਸਿੱਖ ਸਨ। ਹੁਣ ਸਾਡੀ ਕਹਿੰਦੇ ਫਾਰਮਲੀ ਸਾਰੇ ਸਟਾਫ ਦੀ ਇੰਟਰੋਡਕਸ਼ਨ ਹੋਈ ਉਹਨਾਂ ਦੇ ਨਾਲ, ਅਤੇ ਬਾਅਦ ਵਿੱਚ ਕਹਿੰਦੇ ਉਹਨਾਂ ਨੇ ਮੈਨੂੰ ਇਕੱਲੇ ਨੂੰ ਆਪਣੇ ਕੈਬਿਨ ਵਿੱਚ ਬੁਲਾ ਲਿਆ। ਮੈਂ ਇੱਕੋ ਗੁਰਸਿੱਖ ਸੀ, ਇੱਕ ਉਹ ਗੁਰਸਿੱਖ ਸਨ, ਅਤੇ ਕਹਿੰਦੇ ਮੈਨੂੰ ਨਾ ਅੰਦਰ ਗਏ, ਹਾਏ ਹੈਲੋ ਤੋਂ ਬਾਅਦ ਕਹਿੰਦੇ ਮੈਨੂੰ ਉਹਨਾਂ ਨੇ ਸਿੱਧਾ ਇੱਕ ਸਵਾਲ ਪੁੱਛਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ? ਕਹਿੰਦੇ ਮੈਂ ਕਿਹਾ ਜੀ ਬਿਲਕੁਲ ਕੀਤੇ ਨੇ, ਮੈਂ ਆਪਣੇ ਇਲਾਕੇ ਦੇ ਗੁਰਦੁਆਰੇ ਦਾ ਸੈਕਟਰੀ ਹਾਂ, ਇਸ ਕਰਕੇ ਮੈਂ ਰੋਜ਼ ਗੁਰਦੁਆਰੇ। ਕਹਿੰਦੇ ਮੈਂ ਇਹ ਨਹੀਂ ਪੁੱਛਿਆ ਤੁਸੀਂ ਗੁਰਦੁਆਰੇ ਦੇ ਸੈਕਟਰੀ ਹੋ ਕੇ ਪ੍ਰਧਾਨ, ਮੈਂ ਤੁਹਾਨੂੰ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ? ਕਹਿੰਦੇ ਜੀ ਉਹੀ ਤਾਂ ਤੁਹਾਨੂੰ ਦੱਸ ਰਿਹਾ, ਸੈਕਟਰੀ ਹੋਣ ਦੇ ਕਾਰਨ ਮੈਨੂੰ 2 ਵਾਰ, ਕਈ ਵਾਰੀ 3 ਵਾਰ ਗੁਰਦੁਆਰਾ ਸਾਹਿਬ ਜਾਣਾ ਪੈਂਦਾ। ਉਹ ਗੁੱਫੇ ਟੋਕ ਦਿੱਤਾ ਉਹਨਾਂ ਨੇ, ਕਹਿੰਦੇ ਮੈਂ ਤੁਹਾਨੂੰ ਇਹ ਵੀ ਨਹੀਂ ਪੁੱਛਿਆ ਤੁਸੀਂ ਗੁਰਦੁਆਰੇ ਕਿੰਨੀ ਵਾਰ ਜਾਂਦੇ ਹੋ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ? ਉਹ ਸੈਕਟਰੀ ਸਾਹਿਬ ਕਹਿੰਦੇ ਮੈਂ ਫਿਰ ਹੱਥ ਜੋੜ ਤੇ, ਕਹਿੰਦੇ ਜੀ ਦੱਸੋ ਕੀ ਪੁੱਛਣਾ ਚਾਹੁੰਦੇ? ਕਹਿੰਦੇ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਤੋਂ ਲੈ ਕੇ ਅੰਤ ਤੱਕ ਪੜ੍ਹਿਆ? ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਪੜ੍ਹਿਆ? ਕਹਿੰਦੇ ਜੀ ਮੈਂ ਕਿਹਾ ਨਹੀਂ। ਕਹਿੰਦੇ ਫਿਰ ਤੁਸੀਂ ਕਦੇ ਦਰਸ਼ਨ ਕੀਤੇ? ਫਿਰ ਤੁਸੀਂ ਕਿਵੇਂ ਦਰਸ਼ਨ ਕਹਿ ਸਕਦੇ ਹੋ ਮੈਂ ਕੀਤੇ ਨੇ?

0: ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਦਰਸ਼ਨ ਨੇ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਸਹਿਜ ਪਾਠ ਕਰੀਏ। ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹਰ ਇੱਕ ਸਿੱਖ ਦਾ ਹਰ ਸਮੇਂ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ। ਜੇ ਇੱਕ ਸਹਿਜ ਪਾਠ ਦੀ ਸਮਾਪਤੀ ਹੋ ਗਈ ਹੈ ਤੇ ਅਗਲਾ ਸਹਿਜ ਪਾਠ ਆਰੰਭ ਹੋ ਜਾਵੇ। ਔਰ ਇਹਦੇ ਵਿੱਚ ਬੜੀ ਵੱਡੀ ਗੱਲ ਹੈ, ਕੋਈ ਸਮੇਂ ਦੀ ਪਾਬੰਦੀ ਨਹੀਂ ਹੈ। ਜਿਹੜੇ ਕਰਨ ਵਾਲੇ ਨੇ ਉਹ 15 ਦਿਨ ਵਿੱਚ ਵੀ ਸਮਾਪਤੀ ਕਰ ਲੈਂਦੇ ਨੇ ਤੇ ਕਰਨ ਵਾਲੇ 15 ਮਹੀਨੇ ਤੋਂ ਵੀ ਵੱਧਦਾ ਸਮਾਂ ਲਾ ਦਿੰਦੇ। ਜਿੰਨਾ ਮਰਜ਼ੀ ਸਮਾਂ ਲਾ ਲਓ, ਕੋਈ ਫਰਕ ਨਹੀਂ ਹੈ। ਹੁਣ ਜਿਹੜੇ ਅਰਥ ਵਿਚਾਰ ਕਰਕੇ ਪੜ੍ਹਦੇ ਨੇ, ਬੜਾ ਥੋੜ੍ਹਾ ਥੋੜ੍ਹਾ ਪਾਠ ਕੀਤਾ ਜਾਂਦਾ, ਜਦੋਂ ਅਰਥ ਵਿਚਾਰ ਕਰਕੇ ਸਮਝ ਕੇ ਪੜ੍ਹਾਂਗੇ ਸਾਲਾਂ ਦੇ ਸਾਲ ਲੱਗ ਜਾਂਦੇ ਨੇ। ਪਰ ਬਾਣੀ ਪੜ੍ਹਦੇ ਰਹਿਣਾ ਚਾਹੀਦਾ, ਬਾਣੀ ਨਾਲ ਸਾਂਝ ਹੋਣੀ ਚਾਹੀਦੀ। ਮੁਬਾਰਕ ਹੈ, ਅਸੀਂ ਰੋਜ਼ਾਨਾ ਨਿਤਨੇਮ ਕਰਦੇ ਹਾਂ। ਸਾਨੂੰ 5 ਪਿਆਰੇ ਸਾਹਿਬਾਨ ਨੇ ਹੁਕਮ ਕੀਤਾ ਕਿ ਤੁਸੀਂ ਜਦੋਂ ਖੰਡੇ ਬਾਟੇ ਦੀ ਪੋਲ ਪ੍ਰਾਪਤ ਕੀਤੀ ਹੈ, ਬਾਣੀਆਂ ਪੜ੍ਹਨੀਆਂ ਨੇ। ਇਹ ਅਸੀਂ ਕੋਈ ਵੱਡੀ ਗੱਲ ਨਹੀਂ ਕਰ ਰਹੇ, ਕਰਨਾ ਜ਼ਰੂਰੀ ਹੈ, ਪਰ ਨਾਲ ਦੀ ਨਾਲ ਸਹਿਜ ਪਾਠ ਵੀ ਸਾਡਾ ਚੱਲਦਾ ਰਹਿਣਾ ਚਾਹੀਦਾ। ਅਤੇ ਕਹਿੰਦੇ ਫਿਰ ਸੈਕਟਰੀ ਸਾਹਿਬ ਨੇ ਕਿਹਾ ਜੀ, ਉਸ ਤੋਂ ਬਾਅਦ ਮੈਂ ਸਹਿਜ ਪਾਠ ਆਰੰਭ ਕੀਤਾ ਅਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਲਗਭਗ 6 ਮਹੀਨੇ ਦੇ ਸਮੇਂ 'ਚ ਸਮਾਪਤੀ ਕਰਕੇ ਅਤੇ ਸਾਲ ਵਿੱਚ 2 ਪਾਠ ਕਰ ਲਏ। ਇਹ ਜ਼ਰੂਰੀ ਹੈ ਸੱਸ, ਬਾਣੀ ਪੜ੍ਹੀਏ। ਆਪਾਂ ਫਿਰ ਗੱਲ ਕਰਦੇ ਹਾਂ, ਜਿੰਨੀ ਮਰਜ਼ੀ ਪੜ੍ਹੀਏ, ਪਰ ਜਦੋਂ ਆਪਾਂ ਸਹਿਜ ਪਾਠ ਦੇ ਨਾਲ ਜੁੜਾਂਗੇ ਨਾ, ਸਹਿਜ ਪਾਠ ਵਿੱਚ ਆਪਣੇ ਆਪ ਨੂੰ ਲਾਵਾਂਗੇ, ਤਾਂ ਸੱਚਮੁੱਚ ਇਹ ਇੱਕ ਆਪਣੇ ਲਈ, ਕਿਉਂਕਿ ਜਦੋਂ ਸਹਿਜੇ ਸਹਿਜੇ ਪਾਠ ਕਰਾਂਗੇ, ਸਮਝ ਕੇ ਪਾਠ ਕਰਾਂਗੇ, ਤਾਂ ਸੱਚਮੁੱਚ ਪਤਾ ਲੱਗੇਗਾ ਕਿ ਗੁਰੂ ਸਾਹਿਬ ਸਾਨੂੰ ਸਮਝਾ ਕੇ ਰਹੇ। ਜਿਨ੍ਹਾਂ ਨੇ ਬਾਣੀ ਨੂੰ ਸਮਝਿਆ, ਜਿਨ੍ਹਾਂ ਨੇ ਬਾਣੀ ਨੂੰ ਵਿਚਾਰ ਕੇ ਪੜ੍ਹਿਆ, ਉਹਨਾਂ ਨੇ ਜਦੋਂ ਆਪਣੇ ਅਨੁਭਵ ਸਾਂਝੇ ਕੀਤੇ, ਆਪਣੇ ਐਕਸਪੀਰੀਅੰਸ ਸਾਂਝੇ ਕੀਤੇ, ਤਾਂ ਪਤਾ ਲੱਗਦਾ ਵੀ ਬਾਣੀ ਵਿੱਚ ਸੱਚਮੁੱਚ ਬਹੁਤ ਕੁਝ ਮਿਲਦਾ ਹੈ। ਸਾਡੀ ਕੌਮ ਦੇ ਬਹੁਤ ਵੱਡੇ ਵਿਦਵਾਨ ਨੇ, ਪ੍ਰੋਫੈਸਰ ਪੂਰਨ ਸਿੰਘ, ਬੜੀਆਂ ਕਿਤਾਬਾਂ ਮਿਲਦੀਆਂ ਉਹਨਾਂ ਦੀਆਂ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਕਵਿਤਾ ਹੈ ਜਿਹਦੇ 'ਚ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਲਿਖਦੇ ਨੇ। ਉਹ ਕਹਿੰਦੇ, ਅਸੀਂ ਸੱਚ ਦੀ ਖੋਜ ਲਈ ਬੜੀ ਦੂਰ ਦੂਰ ਤੱਕ ਗਏ, ਸੱਚ ਨੂੰ ਢੂੰਡਣ ਲਈ, ਲੱਭਣ ਲਈ। ਜਿੱਥੇ ਜੋ ਕੁਝ ਵੀ ਮਿਲਿਆ, ਕੀਮਤੀ ਪੱਥਰ ਮਿਲੇ, ਪੱਤਰ ਮਿਲੇ, ਪੱਥਰਾਂ 'ਤੇ ਲਿਖੇ ਬੜੇ ਸਾਰੇ ਜੋ ਸਾਨੂੰ ਸੰਦੇਸ਼ ਮਿਲੇ, ਅਸੀਂ ਸਾਰੇ ਇਕੱਤਰ ਕਰ ਲਏ। ਜਦੋਂ ਵਾਪਸ ਆਏ ਅਤੇ ਆ ਕੇ ਕੀ ਦੇਖਿਆ, ਇਹ ਤਾਂ ਸਾਰਾ ਕੁਝ ਉਹੀ ਹੈ ਜੋ ਅਸੀਂ ਬਚਪਨ 'ਚ ਆਪਣੀ ਮਾਤਾ ਕੋਲੋਂ ਸੁਣਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਸਾਰਾ ਖਜ਼ਾਨਾ ਤਾਂ ਉਹੀ ਹੈ। ਹੁਣ ਪ੍ਰੋਫੈਸਰ ਪੂਰਨ ਸਿੰਘ ਤਾਂ ਇੱਕ ਗੁਰਸਿੱਖ ਪਰਿਵਾਰ ਵਿੱਚ ਹੈ। ਜਦੋਂ ਆਪਾਂ ਗੈਰ ਸਿੱਖ ਵਿਦਵਾਨਾਂ ਦਾ ਜ਼ਿਕਰ ਕਰਦੇ ਹਾਂ, ਸਾਡੇ ਇੰਡੀਆ ਦੇ ਦੂਜੇ ਰਾਸ਼ਟਰਪਤੀ ਹੋਏ ਨੇ ਡਾਕਟਰ ਐੱਸ ਰਾਧਾ ਕ੍ਰਿਸ਼ਨ, ਉਹ ਟੀਚਰ ਸਨ, ਟੀਚਰ ਤੋਂ ਉਹ ਪਹੁੰਚੇ ਨੇ ਰਾਸ਼ਟਰਪਤੀ ਦੀ ਪਦਵੀ 'ਤੇ, ਵਿਦਵਾਨ ਸਨ ਬੜੇ ਵੱਡੇ। ਇਸੇ ਹਫ਼ਤੇ 5 ਤਰੀਕ ਨੂੰ ਉਹਨਾਂ ਦਾ ਬਰਥਡੇ ਹੁੰਦਾ ਅਤੇ ਉਹ 5 ਤਰੀਕ ਜਿਹੜਾ 5 ਸਤੰਬਰ ਦਾ ਦਿਨ ਹੈ ਨਾ, ਉਹ ਇੰਡੀਆ ਵਿੱਚ ਟੀਚਰਸ ਡੇ ਵਜੋਂ ਮਨਾਇਆ ਜਾਂਦਾ। ਡਾਕਟਰ ਰਾਧਾ ਕ੍ਰਿਸ਼ਨ ਨੇ ਇੱਕ ਕਿਤਾਬ ਲਿਖੀ, ਸੀਕ੍ਰੈਟ ਰਾਈਟਿੰਗਸ ਆਫ ਦਾ ਸਿੱਖ, ਸਿੱਖਾਂ ਦੀਆਂ ਪਵਿੱਤਰ ਲਿਖਤਾਂ। ਡਾਕਟਰ ਰਾਧਾ ਕ੍ਰਿਸ਼ਨ ਉਸ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਗੇ ਦੇਸ਼ਾਂ ਦੇ ਜਿਹੜੇ ਬਾਰਡਰ ਨੇ, ਜਿਹੜੀਆਂ ਬਾਉਂਡਰੀਜ਼ ਨੇ ਪਹਾੜਾਂ ਦੀਆਂ, ਦਰਿਆਵਾਂ ਦੀਆਂ, ਇਹ ਕੋਈ ਮਾਇਨੇ ਨਹੀਂ ਰੱਖਦੀਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਦੁਨੀਆ ਲਈ ਇੱਕ ਹੈ, ਇੱਥੇ ਕੋਈ ਭੇਦਭਾਵ ਨਹੀਂ, ਕੋਈ ਬਾਉਂਡਰੀ ਨਹੀਂ ਹੈ। ਆਪਾਂ ਇੱਥੇ ਬਾਉਂਡਰੀਜ਼ ਦੀ ਗੱਲ ਕਰਦੇ ਹਾਂ, ਆਪਾਂ ਅਮਰੀਕਾ 'ਚ ਬੈਠੇ ਹੋ, ਅੱਗੇ ਕੈਨੇਡਾ ਸ਼ੁਰੂ ਹੋ ਜਾਏਗਾ, ਮੈਕਸੀਕੋ ਸਟਾਰਟ ਹੋ ਜਾਏਗਾ, ਕਿਸੇ ਵੀ ਦੇਸ਼ ਦੀ ਆਪਾਂ ਗੱਲ ਕਰੀਏ, ਜਿਵੇਂ ਇੰਡੀਆ ਦੇ ਨਾਲ ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਨੇਪਾਲ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਬਾਉਂਡਰੀ ਨੂੰ, ਕਿਸੇ ਹੱਦ ਬੰਦੇ ਨੂੰ ਪ੍ਰਵਾਨ ਨਹੀਂ ਕਰਦੀ। ਗੁਰਬਾਣੀ ਇਸ ਜੱਗ ਮੈਂ ਚੰਨ ਸਾਰੇ ਜਗਤ ਲਈ, ਇਹ ਗੱਲ ਡਾਕਟਰ ਐੱਸ ਰਾਧਾ ਕ੍ਰਿਸ਼ਨ ਲਿਖ ਰਹੇ। ਆਪਾਂ ਸਾਰੇ ਲਗਭਗ ਆਪ ਵਿੱਚੋਂ ਸਾਰੇ ਕੁਝ ਇੱਥੇ ਵੀ ਬਰਥ ਹੋਏਗਾ, ਬੱਚੇ ਜਿਹੜੇ ਯੰਗ ਬੈਠੇ ਨੇ। ਇੰਡੀਆ ਦਾ ਰਾਸ਼ਟਰ ਗਾਣ ਹੈ ਜਨ ਗਨ ਮਨ, ਪੜ੍ਹਿਆ ਜਾਂਦਾ ਸਰਕਾਰੀ ਸਮਾਗਮ, ਅਤੇ ਇਸ ਰਾਸ਼ਟਰ ਗਾਣ ਨੂੰ ਲਿਖਣ ਵਾਲੇ ਨੇ ਡਾਕਟਰ ਰਵਿੰਦਰ ਨਾਥ ਟੈਗੋਰ, ਬੰਗਾਲ ਦੇ ਰਹਿਣ ਵਾਲੇ, ਬੜਾ ਸਤਿਕਾਰ ਉਹਨਾਂ ਦਾ ਬੰਗਾਲ 'ਚ, ਲੋਕ ਉਹਨਾਂ ਨੂੰ ਗੁਰੂ ਜੀ ਕਹਿੰਦੇ ਨੇ। ਅਤੇ ਡਾਕਟਰ ਰਵਿੰਦਰ ਨਾਥ ਟੈਗੋਰ ਗੁਰਬਾਣੀ ਨਾਲ ਬੜਾ ਪਿਆਰ ਕਰਦੇ ਸੀ। ਮੈਂ ਇੱਕ ਵਾਰੀ ਉਹਨਾਂ ਬਾਰੇ ਪੜ੍ਹ ਰਿਹਾ ਸੀ, ਉਹ ਵਿਸ਼ੇਸ਼ ਤੌਰ 'ਤੇ ਦਰਬਾਰ ਸਾਹਿਬ ਆਉਂਦੇ ਹੁੰਦੇ ਸੀ ਕੀਰਤਨ ਸੁਣਨ ਦੇ। ਅੱਜ ਕੱਲ੍ਹ ਤਾਂ ਲਾਈਵ ਟੈਲੀਕਾਸਟ ਆ, ਦੁਨੀਆ ਦੇ ਪੱਖੇ 'ਤੇ ਵੀ ਬੈਠ ਕੇ ਸੁਣ ਲਈਏ, ਪਰ ਫਿਰ ਵੀ ਇੱਕ ਗੱਲ ਇਹ ਸਮਝਣ ਵਾਲੀ ਹੈ, ਆਪ ਜੀ ਵੀ ਸੰਗਤ ਵਿੱਚ ਬੈਠੇ ਹੋ, ਜੋ ਬਾਣੀ ਸੁਣਨ ਦਾ ਵਿਚਾਰ ਦਾ ਆਨੰਦ ਆਪ ਜੀ ਨੂੰ ਸੰਗਤ ਵਿੱਚ ਬੈਠ ਕੇ ਆਏਗਾ ਨਾ, ਉਹ ਲਾਈਵ ਸੁਣ ਕੇ ਨਹੀਂ ਆਉਂਦਾ। ਜਦੋਂ ਲਾਈਵ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ ਇੱਧਰ ਉੱਧਰ ਧਿਆਨ ਭਟਕਦਾ ਹੈ। ਸੰਗਤ ਵਿੱਚ ਬੈਠੇ ਉਹ ਵਿਸ਼ੇਸ਼ ਤੌਰ 'ਤੇ ਕਲਕੱਤੇ ਤੋਂ ਦਰਬਾਰ ਸਾਹਿਬ ਆਉਂਦੇ ਹੁੰਦੇ ਸੀ। ਕਹਿੰਦੇ ਇੱਕ ਵਾਰੀ ਉਹ ਬੈਠੇ ਸਨ, ਕੀਰਤਨ ਸਰਵਣ ਕਰ ਰਹੇ ਸਨ, ਤਾਂ ਪਿੱਛੋਂ ਉਹਨਾਂ ਦਾ ਜਿਹੜਾ PA ਸੀ ਉਹਨੇ ਕਿਹਾ, ਮਹਾਰਾਜ ਤੁਹਾਡੇ ਪਲੇਨ ਦਾ ਸਮਾਂ ਹੋ। ਉਹਨਾਂ ਨੇ ਇਸ਼ਾਰਾ ਕੀਤਾ 5-10 ਮਿੰਟ, 10 ਮਿੰਟ ਫਿਰ ਲੰਘ ਗਏ, ਉਹਨੇ ਫਿਰ ਇਸ਼ਾਰਾ ਕੀਤਾ। ਉਹਨਾਂ ਨੇ ਜੇਬ 'ਚੋਂ ਇੱਕ ਪੈੱਨ ਕੱਢਿਆ, ਇੱਕ ਕਾਗਜ਼ ਕੱਢਿਆ ਅਤੇ ਲਿਖ ਕੇ ਉਹਨੂੰ ਦਿੱਤਾ, ਕਹਿੰਦਾ ਮੇਰੀਆਂ ਆਉਣ ਵਾਲੇ 3 ਦਿਨ ਦੀਆਂ ਸਾਰੀਆਂ ਅਪੁਆਇੰਟਮੈਂਟ ਕੈਂਸਲ ਕਰ ਦਿਓ, ਮੈਂ ਇੱਥੇ ਬੈਠ ਕੇ ਕੀਰਤਨ ਸੁਣ। ਇਹਨੇ ਗੁਰਬਾਣੀ ਨੂੰ ਪਿਆਰ ਕਰ। ਉਹ ਡਾਕਟਰ ਰਵਿੰਦਰ ਨਾਥ ਟੈਗੋਰ ਨੇ ਇਹ ਗੀਤ ਲਿਖਿਆ, ਇਹ ਗਾਇਨ ਲਿਖਿਆ, ਰਾਸ਼ਟਰ ਗਾਣ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਉਸ ਵਕਤ ਨਾ ਉਹਦੀ ਇੰਟਰਵਿਊ ਲਈ ਕਿਸੇ ਨੇ, ਇੱਕ ਲੇਡੀ ਪੱਤਰਕਾਰ ਨੇ ਉਹਦੀ ਇੰਟਰਵਿਊ ਲਈ, ਅਤੇ ਡਾਕਟਰ ਟੈਗੋਰ ਨੂੰ ਇੱਕ ਸਵਾਲ ਪੁੱਛਦੀ ਹੈ ਕਿ ਤੁਸੀਂ ਰਾਸ਼ਟਰ ਗਾਣ ਲਿਖਿਆ, ਤੁਸੀਂ ਸਾਰੇ ਦੇਸ਼ ਨੂੰ, ਇਹ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਦਾ ਲਿਖਿਆ ਹੋਇਆ, 47 ਤੋਂ ਪਹਿਲਾਂ ਦਾ ਲਿਖਿਆ, ਜਦੋਂ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਸਿੰਧ ਪਾਕਿਸਤਾਨ ਦਾ ਸੂਬਾ ਹੈ, ਵੀ ਸਾਰੇ ਤੁਸੀਂ ਦੇਸ਼ ਨੂੰ ਇੱਕੋ ਲੜੀ ਦੇ ਵਿੱਚ ਪਰੋ ਦਿੱਤਾ, ਇੱਕੋ ਲੜੀ 'ਚ ਪਰੋ ਦਿੱਤਾ, ਅਤੇ ਜੇ ਤੁਹਾਨੂੰ ਮੌਕਾ ਮਿਲੇ, ਜਿਹੜਾ ਤੁਸੀਂ ਇਹ ਰਾਸ਼ਟਰ ਗਾਣ ਲਿਖਿਆ ਜਿਹਨੂੰ ਇੰਗਲਿਸ਼ 'ਚ ਆਪਾਂ ਨੈਸ਼ਨਲ ਐਂਥਮ ਕਹਿੰਦੇ ਹਾਂ, ਜੇ ਤੁਹਾਨੂੰ ਮੌਕਾ ਮਿਲੇ ਕੋਈ ਐਸਾ ਗੀਤ ਲਿਖੋਗੇ ਜਿਹੜਾ ਇੰਟਰਨੈਸ਼ਨਲ ਐਂਥਮ ਬਣ ਜਾਏ। ਡਾਕਟਰ ਟੈਗੋਰ ਕਹਿੰਦਾ ਵੀ ਉਹ ਗੀਤ ਤਾਂ ਲਿਖਿਆ ਜਾ ਚੁੱਕਾ, ਉਹ ਗੀਤ ਤਾਂ ਲਿਖਿਆ ਜਾ ਚੁੱਕਾ। ਉਹ ਜਿਹੜੀ ਪੱਤਰਕਾਰ ਸੀ ਬੜੀ ਹੈਰਾਨ ਹੋਈ, ਕਿਉਂਕਿ ਅੱਜ ਕੱਲ੍ਹ ਤਾਂ ਇਹੋ ਜਿਹੀ ਚੀਜ਼ਾਂ ਦਾ ਬੜਾ ਪ੍ਰਚਾਰ ਹੁੰਦਾ ਹੈ। ਉਹ ਕਹਿੰਦੀ ਕਿਹੜਾ ਗੀਤ ਹੈ ਅਤੇ ਕਿਹਨੇ ਲਿਖਿਆ? ਡਾਕਟਰ ਟੈਗੋਰ ਕਹਿੰਦਾ ਉਹ ਲਿਖਿਆ ਨਾਨਕ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖਿਆ ਹੈ। ਅਤੇ ਉੱਥੇ ਉਹ ਇਸ ਸ਼ਬਦ ਦਾ ਗਾਇਨ ਕਰਦਾ, ਗੀਤ ਕਹਿੰਦੇ ਨੇ, ਕਹਿਣ ਦੇ ਉਹਨਾਂ ਨੂੰ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਸਾਡੇ ਲਈ, ਬ੍ਰਹਮ ਦੀ ਵਿਚਾਰ ਹੈ। ਉੱਥੇ ਉਹ ਸ਼ਬਦ ਦਾ ਗਾਇਨ ਕਰਦਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲੇ ਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ। ਉਹ ਕਹਿੰਦਾ ਇਹ ਜਿਹੜਾ ਸ਼ਬਦ ਹੈ, ਇਹ ਏਡਾ ਵੱਡਾ ਵਿਜ਼ਨ ਹੈ ਗੁਰੂ ਨਾਨਕ ਸਾਹਿਬ ਦਾ। ਹੁਣ ਇਸ ਸ਼ਬਦ ਨੂੰ ਆਪਾਂ ਦੂਸਰੇ ਪੱਖ ਤੋਂ ਵੀ ਨਾਲ ਹੀ ਲੈ ਕੇ ਚੱਲਾਂਗੇ। ਇਹ ਸ਼ਬਦ ਦਾ ਉਚਾਰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਗਨਨਾਥਪੁਰੀ ਕੀਤਾ। ਜਗਨਨਾਥਪੁਰੀ ਸਨਾਤਨ ਮਤ ਦਾ ਬਹੁਤ ਵੱਡਾ ਸਥਾਨ ਹੈ, 7 ਪੁਰੀਆਂ ਵਿੱਚੋਂ ਇੱਕ ਪੁਰੀ ਹੈ, ਬਹੁਤ ਵੱਡਾ ਸਥਾਨ। ਹੁਣ ਪਾਤਸ਼ਾਹ ਉੱਥੇ ਗਏ ਨੇ, ਉੱਥੇ ਹਰ ਸਾਲ ਬਹੁਤ ਵੱਡੀ ਰੱਥ ਯਾਤਰਾ ਨਿਕਲਦੀ ਕ੍ਰਿਸ਼ਨ ਜੀ ਦੀ ਯਾਦ ਵਿੱਚ। ਪਾਤਸ਼ਾਹ ਜਦੋਂ ਉੱਥੇ ਗਏ ਨੇ, ਉਦੋਂ ਉੱਥੇ ਰੱਥ ਯਾਤਰਾ ਦਾ ਸਮਾਂ, ਬੜੀ ਭੀੜ ਹੈ, ਬੜਾ ਇਕੱਠ ਹੋਇਆ। ਅਤੇ ਉੱਥੋਂ ਦੇ ਜਿਹੜੇ ਪੁਜਾਰੀ ਨੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਆਏ ਨੇ, ਗੁਰੂ ਨਾਨਕ ਸਾਹਿਬ ਕੋਲ ਆਉਂਦੇ ਨੇ ਅਤੇ ਬੇਨਤੀ ਕਰਦੇ ਨੇ, ਮਹਾਰਾਜ ਅੰਦਰ ਸਾਡੇ ਨਾਲ ਮੰਦਰ ਵਿੱਚ ਚੱਲੋ, ਜਗਨਨਾਥ ਦੀ ਆਰਤੀ ਕਰਨੀ। ਪਾਤਸ਼ਾਹ ਕਹਿੰਦੇ ਜਿੱਥੇ ਜਗਤ ਦੇ ਨਾਥ ਦੀ, ਭਾਵ ਪਰਮਾਤਮਾ ਦੀ ਆਰਤੀ ਹੋ ਰਹੀ ਹੋਏਗੀ, ਮੈਂ ਉੱਥੇ ਜ਼ਰੂਰ ਸ਼ਾਮਲ ਹੋ। ਉਹ ਚਲੇ ਗਏ, ਪਾਤਸ਼ਾਹ ਨਹੀਂ ਗਏ, ਉੱਥੇ ਖੜ੍ਹੇ ਰਹੇ। ਉਹ ਆਪਣੀ ਆਰਤੀ ਕਰਕੇ ਵਾਪਸ ਆਏ। ਤੁਹਾਡੇ ਵਿੱਚ ਬਹੁਤਿਆਂ ਨੂੰ ਪਤਾ ਹੋਣਾ ਵੀ ਆਰਤੀ ਦੀ ਸਨਾਤਨ ਮਤ ਵਿੱਚ ਬੜੀ ਮਾਨਤਾ ਹੈ। ਵਿਸ਼ੇਸ਼ ਤੌਰ 'ਤੇ ਇੱਕ ਥਾਲ ਦੇ ਵਿੱਚ ਦੀਵੇ ਬਾਲੇ ਜਾਂਦੇ ਨੇ, ਕੁਝ ਧੂਪ ਰੱਖੀ ਜਾਂਦੀ ਹੈ, ਫੁੱਲ ਰੱਖੇ ਜਾਂਦੇ ਨੇ ਖੁਸ਼ਬੂ ਦੇ ਲਈ, ਅਤੇ ਉਸ ਆਰਤੀ ਨੂੰ ਮੂਰਤੀ ਦੇ ਦੁਆਲੇ ਪਰਿਕਰਮਾ ਕੀਤੀ ਜਾਂਦੀ, ਘੁਮਾਇਆ ਜਾਂਦਾ। ਉਹ ਚਲੇ ਗਏ, ਜਦੋਂ ਵਾਪਸ ਆਏ ਅਤੇ ਪਾਤਸ਼ਾਹ ਨੂੰ ਕਹਿੰਦੇ ਨੇ ਤੁਸੀਂ ਆਏ ਨਹੀਂ ਆਰਤੀ 'ਚ। ਪਾਤਸ਼ਾਹ ਕਹਿੰਦੇ ਮੈਂ ਤਾਂ ਆਰਤੀ ਵਿੱਚ ਸ਼ਾਮਲ ਸੀ। ਕਹਿੰਦੇ ਕਿਹੜੀ ਆਰਤੀ ਵਿੱਚ ਸ਼ਾਮਲ ਸੀ ਤੁਸੀਂ? ਪਾਤਸ਼ਾਹ ਕਹਿੰਦੇ ਜਗਤ ਦੇ ਨਾਥ ਦੀ ਆਰਤੀ। ਉਹ ਮਹਾਰਾਜ ਆਰਤੀ ਤਾਂ ਅਸੀਂ ਅੰਦਰ ਕਰਕੇ ਆਏ ਹਾਂ। ਕਹਿੰਦੇ ਨਹੀਂ, ਪਰਮਾਤਮਾ ਦੀ ਆਰਤੀ ਇੱਥੇ ਵੀ ਹੋ ਰਹੀ, ਉਹ ਹੁਣ ਵੀ ਹੋ ਰਹੀ ਆ, ਉਹ ਹਮੇਸ਼ਾ ਹੁੰਦੀ ਰਹਿੰਦੀ ਹੈ। ਮੈਂ ਉਸ ਆਰਤੀ ਵਿੱਚ ਸ਼ਾਮਲ ਸੀ। ਕਹਿੰਦੇ ਸਾਨੂੰ ਦੱਸੋ ਕਿਹੜੀ ਆਰਤੀ ਹੈ? ਉੱਥੇ ਪਾਤਸ਼ਾਹ ਨੇ ਇਸ ਸ਼ਬਦ ਦਾ ਗਾਇਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਕਹਿੰਦੇ ਆਕਾਸ਼ ਜਿਹੜਾ, ਗਗਨ ਇੱਕ ਥਾਲ ਹੈ, ਤੁਸੀਂ ਆਰਤੀ ਵਾਸਤੇ ਥਾਲ ਲੈਂਦੇ ਹੋ ਨਾ, ਇਹ ਇੱਕ ਥਾਲ ਹੈ। ਰਵ ਚੰਦ ਦੀਪਕ ਬਣੇ, ਸੂਰਜ ਅਤੇ ਚੰਦਰਮਾ ਦੋ ਦੀਵੇ ਨੇ ਇਹਦੇ ਥਾਲ ਵਿੱਚ ਪਏ ਹੋਏ। ਤਾਰਕਾ ਮੰਡਲ ਜਨਕ ਮੋਤੀ, ਜਿੰਨੇ ਤਾਰੇ ਨਜ਼ਰ ਆ ਰਹੇ ਸਾਰੇ ਮੋਤੀਆਂ ਦਾ ਕੰਮ ਕਰਦੇ ਪਏ ਨੇ। ਧੂਪ ਮਾਲਿਆ ਅਨ ਲੋ। ਹਿੰਦੁਸਤਾਨ ਦੇ ਸਾਊਥ ਵਿੱਚ ਮਲਿਆ ਪਰਬਤ ਹੈ, ਉਸ ਮਲਿਆ ਪਰਬਤ ਦੇ ਉੱਪਰ ਚੰਦਨ ਦੇ ਬੂਟੇ ਲੱਗਦੇ ਨੇ, ਅਤੇ ਜਿੱਥੇ ਚੰਦਨ ਦੇ ਬੂਟੇ ਲੱਗਦੇ ਨੇ ਉੱਥੋਂ ਦੀ ਹਵਾ ਖੁਸ਼ਬੂਦਾਰ ਹੁੰਦੀ ਹੈ। ਕਹਿੰਦੇ ਉਸ ਮਲਿਆ ਪਰਬਤ ਤੋਂ ਆ ਰਹੀ ਜਿਹੜੀ ਹਵਾ ਉਹ ਧੂਪ ਦਾ ਕੰਮ ਖੁਸ਼ਬੂ ਦੇ ਰਹੀ। ਧੂਪ ਮਲਿਆ ਅਨ ਲੋ, ਮਲਿਆ ਪਰਬਤ ਤੋਂ ਆ ਰਹੀ ਹਵਾ ਖੁਸ਼ਬੂ ਦੇ ਰਹੀ ਹੈ, ਧੂਪ ਦਾ ਕੰਮ ਕਰਦੀ ਪਈ ਹੈ। ਸਗਲ ਬਨ ਰਾਏ, ਜਿੰਨੀ ਬਨਸਪਤ ਨਜ਼ਰ ਆ ਰਹੀ ਆਪ ਜੀ ਜਿਸ ਇਲਾਕੇ ਵਿੱਚ ਰਹਿੰਦੇ ਹੋ, ਤੁਹਾਡੇ ਆਲੇ ਦੁਆਲੇ ਕਿੰਨੀ ਗ੍ਰੀਨਰੀ ਹੈ, ਬੜਾ ਸੁੰਦਰ ਹੈ ਸਭ ਕੁਝ, ਸੁੰਦਰ ਤਾਂ ਕਿੰਨੀ ਹੈ। ਕਹਿੰਦੇ ਜਿੰਨੀ ਬਨਸਪਤ ਨਜ਼ਰ ਆ ਰਹੀ ਹੈ ਨਾ, ਇਹ ਤੇਰੇ ਫੁੱਲਾਂ ਦਾ ਕੰਮ। ਸਗਲ ਬਨ ਰਾਏ, ਫੁੱਲਾਂ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਇੱਥੇ ਪਾਤਸ਼ਾਹ ਇੱਕ ਤਾਂ ਸੱਚੀ ਆਰਤੀ ਦਾ ਉਪਦੇਸ਼ ਦੇ ਰਹੇ ਨੇ ਵੀ ਆਰਤੀ ਇਹ ਹੈ ਜਿਹੜੀ ਆਪਣੇ ਆਪ ਹੋ ਰਹੀ ਹੈ, ਤੁਹਾਨੂੰ ਕਿਸੇ ਨੂੰ ਕੋਸ਼ਿਸ਼ ਨਹੀਂ ਕਰਨੀ ਕੋਈ ਵਿਸ਼ੇਸ਼ ਤੌਰ 'ਤੇ ਆਰਤੀ ਕਰ, ਆਰਤੀ ਆਪਣੇ ਆਪ। ਅਤੇ ਰਵਿੰਦਰਨਾਥ ਟੈਗੋਰ ਨੇ ਜਦੋਂ ਇਸ ਸ਼ਬਦ ਨੂੰ ਪੜ੍ਹਿਆ, ਆਪਾਂ ਉਹਨੇ ਗੱਲ ਕੀਤੀ ਨਾ ਕਿ ਪਹਿਲਾਂ ਪੜ੍ਹੀਏ, ਸੁਣੀਏ, ਗਾਈਏ, ਫਿਰ ਸਮਝੀਏ, ਅਤੇ ਜਦੋਂ ਉਸਨੇ ਸਮਝਿਆ ਤਾਂ ਉਹਨੇ ਇਹ ਗੱਲ ਵੇਖੀ ਵੀ ਇਹਦੇ ਵਰਗੀ ਤਾਂ ਕੋਈ ਹੋਰ ਗੱਲ ਹੈ ਹੀ ਨਹੀਂ, ਐਡਾ ਵੱਡਾ ਵਿਜ਼ਨ। ਪਾਤਸ਼ਾਹ ਨੇ ਸਾਰੇ ਆਕਾਸ਼ ਨੂੰ ਇੱਕ ਥਾਲ ਕਹਿ ਦਿੱਤਾ। ਇਹ ਡਾਕਟਰ ਰਵਿੰਦਰਨਾਥ ਟੈਗੋਰ ਕਹਿੰਦਾ ਇਹ ਹੈ ਇੰਟਰਨੈਸ਼ਨਲ ਐਂਥਮ, ਇਹ ਅੰਤਰਰਾਸ਼ਟਰੀ ਗਾਇਨ ਦੇ ਤੌਰ 'ਤੇ ਹੈ, ਇਹਨੂੰ ਸਾਡੇ ਵਿਦਵਾਨ ਬ੍ਰਹਿਮੰਡੀ ਗੀਤ ਵੀ ਕਹਿ ਦਿੱਤੇ, ਸਾਰੀ ਬ੍ਰਹਿਮੰਡ ਦੇ ਲਈ। ਪਰ ਅਸੀਂ, ਮੈਂ ਜਿਵੇਂ ਆਰੰਭ ਵਿੱਚ ਜ਼ਿਕਰ ਕੀਤਾ, ਅਸੀਂ ਪੜ੍ਹਦੇ ਹਾਂ ਰੋਜ਼ ਇਸ ਸ਼ਬਦ ਦਾ ਗਾਇਨ ਕਰਦੇ ਹਾਂ, ਰਾਤ ਨੂੰ ਜਦੋਂ ਸੌਣ ਤੋਂ ਪਹਿਲਾਂ ਸੋਹਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਪਰ ਕੇਵਲ ਪੜ੍ਹ ਜਾਂਦੇ ਹਾਂ, ਸਮਝੀਏ। ਜਿਨ੍ਹਾਂ ਨੇ ਸਮਝਿਆ, ਜਿਨ੍ਹਾਂ ਨੇ ਵਿਚਾਰਿਆ, ਉਹਨਾਂ ਨੇ ਇਹਦੇ ਬਾਰੇ ਬਹੁਤ ਕੁਝ ਲਿਖਿਆ। ਇੰਗਲੈਂਡ ਦਾ ਇੱਕ ਬਹੁਤ ਵੱਡਾ ਵਿਦਵਾਨ ਹੈ ਅਰਨਲਡ ਟਾਈਨ ਵੀ, ਉਹਨੇ ਸਾਰੀ ਦੁਨੀਆ ਦੇ ਸਾਰੇ ਧਰਮਾਂ ਦਾ ਇਤਿਹਾਸ ਲਿਖਿਆ, ਬਹੁਤ ਵੱਡੀਆਂ ਇਸ ਤਰ੍ਹਾਂ ਦੀਆਂ ਮੋਟੀਆਂ ਮੋਟੀਆਂ 20 ਵੋਲੀਅਮਸ ਨੇ ਉਹਦੀਆਂ। ਹੁਣ ਹਰੇਕ ਧਰਮ ਦਾ ਇਤਿਹਾਸ ਲਿਖਣਾ, ਕੋਈ ਇਕੱਲੇ ਇੱਕ ਇਲਾਕੇ ਦਾ ਇਤਿਹਾਸ ਲਿਖਦੇ, ਮੰਨ ਲਓ ਕਿਸੇ ਨੇ ਪੰਜਾਬ ਦਾ ਇਤਿਹਾਸ ਲਿਖਿਆ, ਉਹ ਬੜਾ ਕਹੇਗਾ ਵੀ ਮੈਂ ਵੱਡਾ ਇਤਿਹਾਸ ਕਰਤਾ, ਬੜਾ ਕਾਰਜ ਕਰਤਾ, ਉਹਨੇ ਬੜਾ ਵੱਡਾ ਇਤਿਹਾਸ ਲਿਖਿਆ। ਅਤੇ ਜਦੋਂ ਅਰਨਲਡ ਟੈਨ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕਰਦਾ ਨਾ, ਲਿਖਦਾ ਗੁਰੂ ਗ੍ਰੰਥ ਸਾਹਿਬ ਬਾਰੇ, ਉਹ ਕਹਿੰਦਾ ਦੁਨੀਆ ਦੇ ਵਿੱਚ ਭਵਿੱਖ ਬੜਾ, ਆਉਣ ਵਾਲਾ ਜਿਹੜਾ ਸਮਾਂ ਬੜਾ ਹਨੇਰੇ ਵਾਲਾ, ਡਾਰਕ ਫਿਊਚਰ। ਸੱਚਮੁੱਚ ਆਪਾਂ ਦੇਖਦੇ ਪਏ ਅੱਜ ਕਿੰਨੀਆਂ ਜੰਗਾਂ ਲੱਗੀਆਂ, ਕਿਤੇ ਕੀ ਹੋ ਰਿਹਾ, ਕਿਤੇ ਕਿੱਦਾਂ ਦੇ ਹਥਿਆਰ ਪਏ ਨੇ, ਪਤਾ ਨਹੀਂ, ਸਾਰੀ ਦੁਨੀਆ ਬਰੂਦ ਦੇ ਢੇਰ 'ਤੇ ਬੈਠੀ ਹੋਈ ਹੈ। ਕਹਿੰਦਾ ਦੁਨੀਆ ਬੜੇ ਡਾਰਕ ਫਿਊਚਰ 'ਚ ਹੈ, ਪਰ ਆਉਣ ਵਾਲੇ ਸਮੇਂ ਵਿੱਚ ਸਿੱਖ ਧਰਮ ਅਤੇ ਇਸ ਧਰਮ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਕੋਲ ਦੁਨੀਆ ਨੂੰ ਦੇਣ ਵਾਸਤੇ ਬਹੁਤ ਕੁਝ ਹੈ, ਇਹਦੇ ਨਾਲ ਜੁੜ ਜਾਓ। ਇਹ ਗੱਲ ਅਰਨਲਡ ਟਾਈਮ ਵੀ ਕਹਿ ਰਹੇ, ਜਿਹਦਾ ਸਿੱਖੀ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ। ਇੱਕ ਹੋਰ ਵਿਦਵਾਨ ਬੈਟਰ ਰਸਲ, ਉਹ ਕਹਿੰਦਾ ਦੋ ਵਿਸ਼ਵ ਜੰਗਾਂ ਹੋ ਚੁੱਕੀਆਂ, ਵਰਲਡ ਵਾਰ ਹੋ ਚੁੱਕੀਆਂ ਨੇ, ਕਹਿੰਦਾ ਪਤਾ ਨਹੀਂ ਕਦੋਂ ਥਰਡ ਵਰਲਡ ਵਾਰ ਲੱਗ ਜਾਏ, ਅਤੇ ਜਦੋਂ ਕਿਤੇ ਥਰਡ ਵਰਲਡ ਵਾਰ ਲੱਗੇਗਾ ਨਾ, ਅਤੇ ਹਥਿਆਰ ਇੰਨੇ ਖਤਰਨਾਕ ਨੇ ਦੁਨੀਆ ਦੇ ਕੋਲ, ਸਭ ਕੁਝ ਖਤਮ ਹੋ ਜਾਏਗਾ, ਬਹੁਤ ਥੋੜ੍ਹੀ ਗਿਣਤੀ 'ਚ ਲੋਕ ਬਚਣਗੇ। ਅਤੇ ਕਹਿੰਦਾ ਜਿਹੜੇ ਬਹੁਤ ਥੋੜ੍ਹੀ ਗਿਣਤੀ 'ਚ ਲੋਕ ਬਚਣਗੇ ਨਾ, ਉਹਨਾਂ ਨੂੰ ਅਗਵਾਈ ਦੇਵੇਗਾ ਗੁਰੂ ਗ੍ਰੰਥ ਸਾਹਿਬ। ਬੈਟਰ ਰਸਲ ਨੂੰ ਕਿਸੇ ਨੇ ਪੁੱਛਿਆ ਵੀ ਅੱਜ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਅਗਵਾਈ ਦੇ ਸਕਦੇ, ਉਹ ਕਹਿੰਦਾ ਅੱਜ ਵੀ ਦੇ ਸਕਦੇ ਨੇ। ਜਿਹੜੀ ਗੱਲ ਆਪਾਂ ਡਾਕਟਰ ਅਬਦੁਲ ਕਲਾਮ ਦੀ ਕੀਤੀ ਨਾ ਵੀ ਦੁਨੀਆ ਕੋ ਬਤਾਤੇ ਕਿਉਂ ਨਹੀਂ ਹੋ, ਉਹ ਕਹਿੰਦਾ ਅੱਜ ਵੀ ਦੇ ਸਕਦੇ ਨੇ, ਪਰ ਇਸ ਗੁਰੂ ਗ੍ਰੰਥ ਸਾਹਿਬ ਦੇ ਕਸਟੋਡੀਅਨ ਸਾਡੇ 'ਤੇ ਗੱਲ ਕਰਦਾ ਬੈਟਰ ਰਸਲ, ਕਹਿੰਦਾ ਸਿੱਖ ਘੁਆਉਣ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ, ਇਹ ਨਾ ਤਾਂ ਕਹਿੰਦਾ ਆਪ ਸਮਝ ਰਹੇ ਨੇ ਅਤੇ ਨਾ ਕਿਸੇ ਨੂੰ ਸਮਝਾ ਰਹੇ। ਦੇਖੋ ਜਿਨ੍ਹਾਂ ਨੇ ਸਮਝ ਲਿਆ, ਜਿਨ੍ਹਾਂ ਨੇ ਪੜ੍ਹ ਲਿਆ, ਜਿਨ੍ਹਾਂ ਨੇ ਵਿਚਾਰ ਲਿਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਹੁਤ ਕੁਝ ਦੱਸਿਆ, ਬੜਾ ਕੁਝ ਦੱਸਿਆ। ਤੁਹਾਡੇ ਅਮੈਰੀਕਾ ਦੀ ਇੱਕ ਲੇਡੀ ਹੈ ਪਰਲ ਐਸ ਬਕ, ਨੋਬਲ ਪ੍ਰਾਈਜ਼ ਵਿਨਰ ਹੈ ਲਿਟਰੇਚਰ ਦੇ ਵਿੱਚ। ਉਸ ਪਰਲ ਐਸ ਬਕ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟ੍ਰਾਂਸਲੇਸ਼ਨ ਦੇ ਵਿੱਚ, ਭਾਵ ਅੰਗਰੇਜ਼ੀ ਵਿੱਚ ਪੜ੍ਹਿਆ, ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਦੋਂ ਲਿਖਦੀ ਹੈ ਨਾ, ਉਹ ਕਹਿੰਦੀ ਹੈ ਬਈ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਪਰ ਮੈਨੂੰ ਬਹੁਤ ਕੁਝ ਪ੍ਰਾਪਤ ਹੋਇਆ, ਬੜਾ ਵਧੀਆ ਲੱਗਿਆ। ਪਰ ਮੈਂ ਇਸ ਗੱਲ 'ਤੇ ਅਫਸੋਸ ਪ੍ਰਗਟ ਕਰਦੀ ਹਾਂ ਕਿ ਮੈਨੂੰ ਗੁਰਮੁਖੀ ਨਹੀਂ ਆਉਂਦੀ। ਜੇ ਮੈਨੂੰ ਗੁਰਮੁਖੀ ਆਉਂਦੀ ਹੁੰਦੀ ਤਾਂ ਮੈਨੂੰ ਇਸ ਨੂੰ ਪੜ੍ਹਨ ਦਾ ਆਨੰਦ ਹੋਰ ਵੱਖਰਾ ਆਉਣਾ ਸੀ, ਅਲੱਗ ਤਰੀਕੇ ਨਾਲ ਸਮਝ ਆਏ। ਸੱਚਮੁੱਚ ਜਦੋਂ ਆਪਾਂ ਕਿਸੇ ਵੀ ਪੜ੍ਹੀਏ, ਗੁਰਬਾਣੀ ਨੂੰ ਪੜ੍ਹ ਰਿਹਾ, ਕਿਸੇ ਵੀ ਹੋਰ ਚੀਜ਼ ਨੂੰ ਜਦੋਂ ਪੜ੍ਹੀਏ, ਜਿਹੜੀ ਉਹਦੀ ਮੂਲ ਭਾਸ਼ਾ ਹੈ ਨਾ, ਉਸ ਮੂਲ ਭਾਸ਼ਾ ਵਿੱਚ ਪੜ੍ਹਨ ਦਾ ਆਨੰਦ ਅਲੱਗ ਹੈ। ਟ੍ਰਾਂਸਲੇਟ ਕਰਕੇ ਉਹ ਗੱਲ ਨਹੀਂ ਬਣਦੀ। ਪਰਲੈਸ ਬਕ ਇਸ ਗੱਲ 'ਤੇ ਅਫਸੋਸ ਪ੍ਰਗਟ ਕਰਦੀ ਹੈ ਵੀ ਮੈਨੂੰ ਗੁਰਮੁਖੀ ਨਹੀਂ ਆਉਂਦੀ। ਪਰ ਇਹ ਅਫਸੋਸ ਅੱਜ ਸਾਨੂੰ ਵੀ ਪ੍ਰਗਟ ਕਰਨਾ ਚਾਹੀਦਾ ਹੈ ਕਿ ਅਸੀਂ ਵੀ ਦਿਨ ਬ ਦਿਨ ਗੁਰਮੁਖੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅਸੀਂ ਵੀ ਗੁਰਮੁਖੀ ਦੇ ਨਾਲ ਜਿਹੜੀ ਸਾਂਝ ਹੋਣੀ ਚਾਹੀਦੀ ਸੀ ਉਹ ਨਹੀਂ ਕਰ ਰਹੇ। ਬੜਾ ਮੁਬਾਰਕ ਦਾ ਸਮਾਂ ਮੈਂ ਵੇਖਿਆ। ਮੈਂ US ਵਿੱਚ ਬੜੇ ਗੁਰਦੁਆਰਾ ਸਾਹਿਬਾਨ ਵਿੱਚ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਥਾ ਦੀ ਸੇਵਾ ਨਿਭਾਈ। ਲਗਭਗ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਜੀ ਵੀ ਇੱਥੇ ਚਲਾ ਰਹੇ ਹੋ ਪੰਜਾਬੀ ਦੀਆਂ ਕਲਾਸਾਂ। ਬਹੁਤ ਵਧੀਆ ਉਪਰਾਲਾ, ਬੜੀ ਚੰਗੀ ਗੱਲ ਹੈ। ਜਦੋਂ ਸਾਡਾ ਗੁਰੂ ਸ਼ਬਦ ਹੈ ਤਾਂ ਸ਼ਬਦ ਦੇ ਨਾਲ ਸਾਂਝ ਤਾਂ ਹੀ ਪੈ ਸਕਦੀ ਹੈ ਜਦੋਂ ਸ਼ਬਦ ਨੂੰ ਪੜ੍ਹਨ ਜੋਗੇ। ਜੇ ਪੜ੍ਹਾਂਗੇ ਹੀ ਨਹੀਂ ਤਾਂ ਗੱਲ ਕਿਵੇਂ ਬਣੇਗੀ। ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਮੁਖੀ ਦੇ ਨਾਲ ਜੋੜੀਏ। ਬੱਚਿਆਂ ਦੇ ਨਾਲ ਘਰ ਵਿੱਚ ਪੰਜਾਬੀ 'ਚ ਗੱਲਾਂ ਕਰੀਏ ਤਾਂ ਜੋ ਉਹਨਾਂ ਦਾ ਨਾਲ ਇਹ ਜਿਹੜਾ ਸਾਡਾ ਵਿਰਸਾ ਉਹ ਸਾਂਝਾ ਹੁੰਦਾ ਰਹੇ। ਆਪਸ ਵਿੱਚ ਘਰ ਵਿੱਚ ਜਦੋਂ ਵੀ ਕੋਈ ਗੱਲਬਾਤ ਕਰੀਏ ਪੰਜਾਬੀ 'ਚ ਗੱਲਬਾਤ ਕਰੀਏ। ਇਹ ਬਹੁਤ ਚੰਗੀ ਗੱਲ ਹੈ। ਇਹ ਤੁਹਾਡੇ ਤੋਂ ਬਹੁਤ ਹੀ ਦੂਰ ਨਹੀਂ ਹੈ ਫਰਿਜ਼ਨੋ ਸ਼ਹਿਰ। 2 ਸਾਲ ਪਹਿਲਾਂ ਮੈਂ ਜਦੋਂ ਪਹਿਲੀ ਵਾਰ ਅਮੈਰੀਕਾ ਆਇਆ ਸੀ, ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਲੱਗਿਆ ਸੀ ਬੱਚਿਆਂ। ਮੈਂ ਇਸ ਗੱਲ ਨੂੰ ਬੜੀ ਵਾਰੀ ਸੁਣਾਇਆ। ਕੈਂਪ ਲੱਗਿਆ ਸੀ ਛੋਟੇ ਛੋਟੇ ਬੱਚੇ। ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਇਨਾਮ ਦਿੱਤੇ ਜਾ ਰਹੇ ਸਨ। ਛੋਟੀ ਜਿਹੀ ਬੱਚੇ ਲਗਭਗ 3-4 ਸਾਲ ਦੀ ਹੋਏਗੀ, ਪੰਜਾਬੀ ਸੂਟ ਉਹਨੇ ਪਾਇਆ ਹੋਇਆ। ਹੁਣ ਉਹ ਬੱਚੀ ਜਦੋਂ ਆਈ ਨਾ ਤਾਂ ਮੈਨੂੰ ਬੜਾ ਚੰਗਾ ਲੱਗਿਆ। ਤਾਂ ਸਾਡੀ ਨਾ ਇੱਕ ਰੂਟੀਨ ਬਣ ਗਈ ਹੈ, ਅਸੀਂ ਜਦੋਂ ਸਾਹਮਣੇ ਬੱਚਾ ਵੇਖਦੇ ਹਾਂ। ਮੈਂ ਪੰਜਾਬ ਦੀ ਵੀ ਗੱਲ ਕਰਾਂ, ਆਪ ਜੀ ਪੰਜਾਬ ਨਾਲ ਜੁੜੇ ਹੋਏ ਹੋ, ਅੱਜ ਤਾਂ ਪੰਜਾਬ ਦੇ ਵਿੱਚ ਵੀ ਪੰਜਾਬੀ ਗਾਇਬ ਹੋ ਜਾਂਦੀ ਜਾ ਰਹੀ ਹੈ। ਆਪ ਤਾਂ ਫਿਰ ਅਮਰੀਕਾ ਦੀ ਧਰਤੀ 'ਤੇ ਬੜੀ ਦੂਰ ਬੈਠੇ ਹੋ ਔਰ ਇਸ ਨੂੰ ਉਪਰਾਲੇ ਨੂੰ ਕਰਦੇ ਹੋ, ਪੰਜਾਬੀ ਪੜ੍ਹਾ ਰਹੇ ਹੋ ਬੱਚਿਆਂ ਨੂੰ, ਮੁਬਾਰਕ ਦੇ ਹੱਕਦਾਰ ਹੋ। ਪੰਜਾਬ ਦੇ ਵਿੱਚ ਵੀ ਪੰਜਾਬੀ ਨਹੀਂ ਹੈ, ਪੰਜਾਬ ਦੇ ਘਰਾਂ ਵਿੱਚ ਵੀ ਹਿੰਦੀ ਆ ਗਈ। ਖਾਸ ਤੌਰ 'ਤੇ ਜਦੋਂ ਸਾਹਮਣੇ ਛੋਟਾ ਬੱਚਾ ਆਉਂਦਾ ਨਾ ਤਾਂ ਸਾਡੇ ਮੂੰਹ 'ਚੋਂ ਹਿੰਦੀ ਨਿਕਲਦੀ ਜਾਂ ਅੰਗਰੇਜ਼ੀ ਨਿਕਲਦੀ। ਹੁਣ ਉਹ ਬੱਚੀ ਅਮਰੀਕਾ ਦੀ ਧਰਤੀ 'ਤੇ ਰਹਿਣ ਵਾਲੀ ਹੈ। ਮੈਂ ਉਹਨੂੰ ਸਹਿਜ ਸੁਭਾਈ ਪੁੱਛ ਲਿਆ, ਮੈਂ ਕਿਹਾ ਬੇਟੇ ਵਾਟ ਇਜ਼ ਯੂਅਰ ਨੇਮ? ਅਤੇ ਸਤ ਸੰਗਤ ਜੀ, ਉਸ ਬੱਚੀ ਦੀ ਮਾਤਾ ਨੇ ਜਿਹੜਾ ਮੈਨੂੰ ਜਵਾਬ ਦਿੱਤਾ ਨਾ, ਮਾਤਾਵਾਂ ਲਈ ਬੜੀ ਵਿਸ਼ੇਸ਼ ਗੱਲ ਹੈ। ਉਹ ਕਹਿੰਦੀ, ਵੀਰ ਜੀ ਅਸੀਂ ਨਾ ਇਹਨੂੰ ਅਜੇ ਅੰਗਰੇਜ਼ੀ ਸਿਖਾਈ, ਅਸੀਂ ਇਹਦੇ ਨਾਲ ਘਰ 'ਚ ਕੇਵਲ ਪੰਜਾਬੀ 'ਚ ਗੱਲ ਕਰਦੇ ਹਾਂ, ਜਦੋਂ ਸਕੂਲ 'ਚ ਪਾਵਾਂਗੇ ਅੰਗਰੇਜ਼ੀ ਉਹ ਸਿਖਾਉਣਗੇ। ਜੇ ਅਸੀਂ ਵੀ ਘਰ 'ਚ ਅੰਗਰੇਜ਼ੀ ਸਿਖਾਤੀ, ਉਹਨਾਂ ਨੇ ਵੀ ਅੰਗਰੇਜ਼ੀ ਸਿਖਾਤੀ, ਤਾਂ ਫਿਰ ਪੰਜਾਬੀ ਕੌਣ ਸਿਖਾਏ? ਹੁਣ ਅੱਜ ਹੁੰਦਾ ਕੀ ਪਿਆ ਸਾਡੇ ਘਰਾਂ 'ਚ, ਜਦੋਂ ਬੱਚਾ ਪੈਦਾ ਹੁੰਦਾ ਥੋੜ੍ਹਾ ਜਿਹਾ ਗੱਲਬਾਤ ਕਰਨ ਜੋਗਾ ਹੁੰਦਾ ਤਾਂ ਅਸੀਂ ਉਹਨੂੰ ਕੀ ਕਹਿੰਦੇ, ਇਹ ਤੇਰਾ ਨੋਜ਼ ਹੈ, ਇਹ ਤੇਰੀ ਆਈਜ਼ ਹੈ, ਇਹ ਤੇਰੇ ਟੀਥ ਨੇ, ਇਹ ਤੇਰੀਆਂ ਈਅਰਸ ਨੇ। ਉਹ ਅੱਖਾਂ ਕੌਣ ਦੱਸੇਗਾ ਕਿਹੜੀਆਂ ਨੇ, ਨੱਕ ਕੰਨ ਬਾਰੇ ਕੌਣ ਸਮਝਾਏਗਾ? ਬਾਅਦ 'ਚ ਜਦੋਂ ਵੱਡੇ ਹੋ ਕੇ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ। ਆਪਣੀ ਬੋਲੀ ਤਾਂ ਹੀ ਇਹਨੂੰ ਮਾਂ ਬੋਲੀ ਵੀ ਕਹਿੰਦੇ ਨੇ, ਮਾਂ ਕੋਲੋਂ ਹੀ ਸਿੱਖੀ ਜਾਣੀ ਹੈ ਬੱਚੇ ਨੇ। ਆਪਣੇ ਘਰਾਂ ਵਿੱਚ ਬੱਚਿਆਂ ਦੇ ਨਾਲ ਪੰਜਾਬੀ 'ਚ ਗੱਲ ਕਰੀਏ। ਸ਼ਾਮ ਨੂੰ ਬੱਚਿਆਂ ਨੂੰ ਨਾਲ ਲੈ ਕੇ ਬੈਠੇ, ਰਹਿਰਾਜ ਸਾਹਿਬ ਦਾ ਪਾਠ ਕਰੀਏ। ਸਵੇਰ ਦਾ ਸਮਾਂ ਹੁੰਦਾ ਕਿ ਚਲੋ ਬੱਚੇ ਸਕੂਲ ਚਲੇ ਜਾਂਦੇ ਨੇ, ਸ਼ਾਮ ਨੂੰ ਇਕੱਠੇ ਬਹਿ ਕੇ ਇੱਕ ਸਮਾਂ ਬਣਾ ਲਈਏ, ਭਾਵੇਂ ਰਹਿਰਾਜ ਸਾਹਿਬ ਦੀ ਬਾਣੀ ਇਕੱਠੇ ਪੜ੍ਹਨੀ, ਭਾਵੇਂ ਸੋਹਲਿਆ ਸਾਹਿਬ ਦੀ ਬਾਣੀ ਇਕੱਠੇ ਪੜ੍ਹਨੀ, ਇੱਕ ਸਮਾਂ ਬਣਾ ਲਈਏ। ਬੜੇ ਸਾਰੇ ਰੂਲਸ ਅਸੀਂ ਘਰਾਂ ਦੇ ਵਿੱਚ ਬਣਾਉਂਦੇ ਹਾਂ, ਬਾਣੀ ਨਾਲ ਸਾਂਝ ਨੂੰ ਵਧਾ ਲਈਏ। ਸੱਚਮੁੱਚ ਜਿਹਨਾਂ ਜਿਹਨਾਂ ਨੇ ਬਾਣੀ ਨੂੰ ਸਮਝਿਆ, ਵਿਚਾਰਿਆ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਹ ਸਭ ਕੁਝ ਹੁੰਦਾ ਵੇਖਿਆ। ਤਾਂ ਹੀ ਤਾਂ ਪਾਤਸ਼ਾਹ ਬਾਣੀ ਵਿੱਚ ਸਾਨੂੰ ਕਹਿੰਦੇ ਨੇ, ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾ। ਜਿਹੜਾ ਗੁਰਬਾਣੀ ਨਾਲ ਜੁੜਦਾ ਉਹਦਾ ਜੀਵਨ ਸਫਲ ਹੈ। ਅਸੀਂ ਸਫਲਤਾ ਦਾ ਪੈਮਾਨਾ ਕੇਵਲ ਧਨ ਦੌਲਤ ਲਾ ਲਿਆ, ਪਰ ਆਪਾਂ ਬਾਰ ਬਾਰ ਇਹ ਗੱਲ ਕਰਦੇ ਹਾਂ, ਬਾਣੀ ਬਾਰ ਬਾਰ ਸਾਨੂੰ ਇਹ ਸੋਝੀ ਬਖਸ਼ਦੀ ਹੈ ਕਿ ਬਾਣੀ ਦੇ ਨਾਲ ਜੁੜ ਕੇ ਜਿਹੜੀ ਸਫਲਤਾ ਪ੍ਰਾਪਤ ਹੋਣੀ ਹੈ ਨਾ, ਧਨ ਦੌਲਤ ਵਾਲੀ ਸਫਲਤਾ ਤਾਂ ਸਾਰਿਆਂ ਨੇ ਮਿਲ ਜਾਣੀ ਹੈ। ਤੁਸੀਂ ਮਿਹਨਤ ਕਰਦੇ, ਤੁਸੀਂ ਆਏ ਇੱਥੇ ਇਸੇ ਕਰਕੇ, ਤੁਹਾਡੀ ਪਹਿਚਾਣ ਹੈ, ਤੁਸੀਂ ਕਿਰਤ ਕਰਕੇ ਆਏ ਹੋ ਆਪਣੇ ਦੇਸ਼ ਤੋਂ ਇੱਥੇ। ਤੁਹਾਡੀ ਇਸ ਦੇਸ਼ ਵਿੱਚ ਜਾਂ ਜਿੱਥੇ ਵੀ ਕਿਤੇ ਬਾਹਰ ਬੈਠੇ ਨੇ ਸਾਡੇ ਗੁਰਸਿੱਖ ਵੀਰ ਇਹ ਕਿਰਤ ਕਰਕੇ ਪਹਿਚਾਣੇ ਜਾਂਦੇ ਨੇ, ਬੜੇ ਮਿਹਨਤੀ ਨੇ, ਇਹ ਸਾਡੀ ਪਹਿਚਾਣ ਹੈ, ਜ਼ਰੂਰੀ ਹੈ। ਪਰ ਇਹਦੇ ਨਾਲ ਨਾਲ ਜਿਹੜੀ ਮਿਹਨਤ ਕਰਨੀ ਹੈ ਆਪਣੇ ਆਪ ਨੂੰ ਗੁਰੂ ਨਾਲ ਜੋੜਨ ਵਾਲੀ, ਬਾਣੀ ਨਾਲ ਜੋੜ ਕੇ, ਬਾਣੀ ਦੇ ਵਿਚਾਰ ਨਾਲ ਜੋੜ ਕੇ, ਭਾਵੇਂ ਥੋੜ੍ਹਾ ਸਮਾਂ ਕੱਢ ਲਈਏ, ਜਪਜੀ ਸਾਹਿਬ ਦੀ ਬਾਣੀ ਬੱਚਿਆਂ ਦੇ ਨਾਲ ਅਰਥ ਸਾਂਝੇ ਕਰੀਏ। ਅੱਜ ਕੱਲ੍ਹ ਤਾਂ ਬੜਾ ਸੌਖਾ, ਮੋਬਾਈਲ ਦੇ ਉੱਪਰ ਬੜਾ ਕੁਛ ਮਿਲ ਜਾਂਦਾ। ਜੇ ਕਿਤੇ ਕੋਈ ਗੱਲ ਨਹੀਂ ਸਮਝ ਆਉਂਦੀ, ਆ ਕੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਾਹਿਬ ਨੂੰ ਪੁੱਛ ਸਕਦੇ, ਐਸਾ ਕੋਈ ਮੁੱਦਾ ਨਹੀਂ ਹੈ। ਪਰ ਸਾਂਝ ਪਾਈਏ ਬੱਚਿਆਂ ਦੇ ਨਾਲ, ਬੱਚੇ ਸਾਨੂੰ ਬਾਅਦ ਵਿੱਚ ਬੜਾ ਔਖਾ ਹੋ ਜਾਏਗਾ ਜਦੋਂ ਇਹ ਸਮਾਂ ਹੱਥੋਂ ਨਿਕਲ ਗਿਆ ਨਾ। ਇਹ ਜਨਰੇਸ਼ਨ ਗੈਪ ਹੈ ਜਿਹੜਾ ਸਾਡਾ, ਇਹ ਇੱਕ ਇੱਕ ਕਰਕੇ ਫਿਰ ਅਸੀਂ ਦੂਰ ਹੁੰਦੇ ਜਾਵਾਂਗੇ। ਗੁਰਬਾਣੀ ਨਾਲ, ਗੁਰਮੁਖੀ ਨਾਲ, ਕਿਉਂਕਿ ਜਦੋਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹੀਏ ਨਾ, ਤਾਂ ਸਿੱਖ ਰਹਿਤ ਮਰਿਆਦਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਮਾਤਾ ਪਿਤਾ ਦਾ ਇਹ ਮੁੱਢਲਾ ਫਰਜ਼ ਹੈ ਆਪਣੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ, ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ। ਇਹ ਸਾਰਾ ਕੁਝ ਸਾਨੂੰ ਵੇਖਣਾ। ਅਸੀਂ ਬਾਣੀ ਦੇ ਨਾਲ, ਕਿਉਂਕਿ ਅੱਜ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਪੁਰਬ ਵੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ। 1604 ਵਿੱਚ ਪਾਤਸ਼ਾਹ ਨੇ ਅੱਜ ਦੇ ਦਿਹਾੜੇ ਪਹਿਲਾਂ ਪ੍ਰਕਾਸ਼ ਕੀਤਾ ਸੀ। ਉੱਥੇ ਨਾਲ ਦੀ ਨਾਲ ਅੱਜ ਇੱਕ ਦਿਹਾੜਾ ਇਹ ਵੀ ਹੈ ਕਿ ਅੱਜ ਦੇ ਦਿਨ ਗ੍ਰੰਥੀਆਂ ਦੀ ਵੀ ਆਰੰਭਤਾ ਹੋਈ। ਬਾਬਾ ਬੁੱਢਾ ਜੀ ਨੂੰ ਅੱਜ ਦੇ ਦਿਨ ਗ੍ਰੰਥੀ ਥਾਪਿਆ ਗਿਆ, ਇਹ ਗ੍ਰੰਥੀ ਸਥਾਪਨਾ ਦਿਵਸ ਵੀ ਹੈ। ਔਰ ਦੇਖੋ ਕਮਾਲ ਦੀ ਗੱਲ, ਅੱਜ ਤਾਂ ਅਸੀਂ ਟਾਈਮ ਲਾਉਂਦੇ ਹਾਂ, ਕਹਿੰਦਾ ਜੀ 60 ਸਾਲ ਦਾ ਹੋ ਗਿਆ ਬੰਦਿਆਂ ਨੂੰ ਰਿਟਾਇਰ ਕਰ ਦਿਓ, ਪਰ ਬਾਬਾ ਬੁੱਢਾ ਜੀ ਨੂੰ ਪਾਤਸ਼ਾਹ ਨੇ 98 ਸਾਲ ਦੀ ਉਮਰ 'ਚ ਸੇਵਾ ਦਿੱਤੀ। 98 ਸਾਲ ਦੇ ਨੇ ਉਸ ਵਕਤ ਬਾਬਾ ਬੁੱਢਾ ਜੀ, ਪਹਿਲੇ ਗ੍ਰੰਥੀ ਬਣੇ ਨੇ। ਇਹ ਮਾਣ ਮਿਲਿਆ ਉਹਨਾਂ, ਭਾਈ ਗੁਰਦਾਸ ਜੀ ਨੂੰ ਮਾਣ ਮਿਲਿਆ, ਸਾਰੀ ਲਿਖਾਈ ਕੀਤੀ ਉਹਨਾਂ ਨੇ। ਸੋ ਅਸੀਂ ਜਦੋਂ ਅੱਜ ਦੇ ਦਿਹਾੜਿਆਂ ਨੂੰ ਯਾਦ ਕਰਦੇ, ਪੰਚਮ ਪਾਤਸ਼ਾਹ ਗੁਰਤਾ ਗੱਦੀ 'ਤੇ ਜਦੋਂ ਬਿਰਾਜਮਾਨ ਹੋਏ ਨੇ, ਅੱਜ ਦੇ ਦਿਨ ਅੱਜ ਤੋਂ 445 ਸਾਲ ਪਹਿਲਾਂ 1581 ਦੇ ਵਿੱਚ, ਕੇਵਲ 18 ਸਾਲ ਦੀ ਉਮਰ ਹੈ, 18 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ। 25 ਸਾਲ ਪਾਤਸ਼ਾਹ ਨੇ ਗੁਰੂ ਰੂਪ ਵਿੱਚ ਰਹਿ ਕੇ ਸਾਡੀ ਅਗਵਾਈ ਕੀਤੀ। ਔਰ ਇਹਨਾਂ 25 ਸਾਲਾਂ ਦੇ ਵਿੱਚ ਬੜੇ ਸਾਰੇ ਕਾਰਜ ਕੀਤੇ ਨੇ ਪਾਤਸ਼ਾਹ ਨੇ। ਸਭ ਤੋਂ ਵੱਡਾ ਕਾਰਜ ਤਾਂ ਆਪਾਂ ਗੱਲ ਕਰੀਏ ਕਿ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਪ੍ਰਕਾਸ਼ ਕੀਤਾ, ਸਰੋਵਰ ਦੇ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਖੜੀ ਕੀਤੀ, ਤਰਨ ਤਾਰਨ ਸ਼ਹਿਰ ਵਸਾਇਆ, ਕਰਤਾਰਪੁਰ ਜਿਹੜਾ ਜਲੰਧਰ ਦੇ ਕੋਲ ਹੈ ਉਹ ਸ਼ਹਿਰ ਵਸਾਇਆ, ਹਰਗੋਬਿੰਦਪੁਰ ਸ਼ਹਿਰ ਵਸਾਇਆ। ਅਤੇ ਇੱਕ ਹੋਰ ਕੰਮ ਜਿਹੜਾ ਆਪਾਂ ਪੰਜਵੇਂ ਪਾਤਸ਼ਾਹ ਜਿਹਦੇ ਵਾਸਤੇ ਆਪਾਂ ਯਾਦ ਕਰਦੇ ਹਾਂ, ਪਾਤਸ਼ਾਹ ਨੇ ਸ਼ਹਾਦਤ ਦਿੱਤੀ। ਜਦੋਂ ਆਪਾਂ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ ਨਾ, ਤਾਂ ਸ਼ਹਾਦਤ ਸ਼ਬਦ ਜਿਹੜਾ ਹੈ ਉਹ ਸਾਡੇ ਹਿੰਦੁਸਤਾਨੀ ਧਰਮਾਂ ਦੇ ਵਿੱਚ ਕਿਤੇ ਨਹੀਂ ਜੇ ਮਿਲਦਾ। ਇਹ ਯਹੂਦੀ ਧਰਮ ਵਿੱਚ ਮਿਲੇਗਾ, ਤੁਹਾਨੂੰ ਇਸਲਾਮ ਵਿੱਚ ਮਿਲੇਗਾ, ਹੋਰ ਕਿਤੇ ਨਹੀਂ ਜੇ ਮਿਲਦਾ। ਅਤੇ ਸ਼ਹਾਦਤ ਦਾ ਆਖਰੀ ਅਰਥ ਹੁੰਦਾ ਹੈ ਗਵਾਹੀ ਦੇਣਾ। ਹੁਣ ਗਵਾਹੀ ਭਾਵ ਵਿਟਨੈਸ, ਆਪਾਂ ਅੰਗਰੇਜ਼ੀ 'ਚ ਗੱਲ ਕਰੀਏ ਤਾਂ ਜਦੋਂ ਕੋਰਟ ਵਿੱਚ ਕਿਸੇ ਦਾ ਕੇਸ ਚੱਲਦਾ ਹੋਵੇ, ਦੋ ਦਾ ਆਪਸ ਵਿੱਚ ਕੇਸ ਚੱਲਦਾ ਪਿਆ, ਅਤੇ ਇੱਕ ਜਿਹੜਾ ਵਿਟਨੈਸ ਆਉਂਦਾ ਹੈ ਉਹਦੇ ਬਿਆਨ ਦੇ ਉੱਪਰ ਜੱਜ ਇਹ ਫੈਸਲਾ ਦਿੰਦਾ ਵੀ ਇਹ ਦੋਸ਼ੀ ਹੈ ਕਿ ਇਹਨੂੰ ਬਰੀ ਕਰਨਾ, ਇਹਨੂੰ ਸਜ਼ਾ ਦੇਣੀ ਕਿ ਇਹਨੂੰ ਬਰੀ ਕਰਨਾ। ਵਿਟਨੈਸ ਨੂੰ, ਗਵਾਹ ਨੂੰ ਕੋਈ ਫਰਕ ਨਹੀਂ ਪੈਣਾ ਉਹਦੇ ਨਾਲ, ਭਾਵ ਗਵਾਹੀ ਹਮੇਸ਼ਾ ਕਿਸੇ ਦੂਸਰੇ ਲਈ ਦਿੱਤੀ ਜਾਂਦੀ ਹੈ, ਅਤੇ ਸ਼ਹਾਦਤ ਵੀ ਆਪਣੇ ਕਿਸੇ ਸਵਾਰਥ ਲਈ ਨਹੀਂ, ਕਿਸੇ ਸਿਧਾਂਤ ਲਈ ਦਿੱਤੀ ਜਾਂਦੀ। ਇਹ ਸਿਧਾਂਤ ਸਾਨੂੰ ਪੰਚਮ ਪਾਤਸ਼ਾਹ ਨੇ ਬਖਸ਼ਿਆ, ਇਸ ਲਈ ਆਪਾਂ ਪੰਚਮ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਹਿ ਕੇ ਯਾਦ ਕਰਦੇ। ਕਿੰਨਾ ਕਮਾਲ ਦਾ ਸਮਾਂ ਸੀ ਉਹ, ਅੰਦਰ ਕਿੰਨੀ ਸ਼ਾਂਤੀ ਹੈ ਕਿ ਤੱਤੀ ਤਵੀ 'ਤੇ ਵੀ ਬੈਠੇ ਨੇ ਪਰ ਫਿਰ ਵੀ ਅੰਦਰ ਦੀ ਸ਼ਾਂਤੀ ਭੰਗ ਨਹੀਂ ਹੋਈ। ਸਾਡੀ ਕਿਸੇ ਦੀ ਉਂਗਲ ਵੀ ਲੱਗ ਜਾਏ ਨਾ, ਮਾਤਾਵਾਂ ਭੈਣਾਂ ਬੈਠੀਆਂ ਨੇ ਪ੍ਰਸ਼ਾਦਾ ਪਕਾਉਂਦਿਆਂ, ਕਿਤੇ ਤਵੇ 'ਤੇ ਉਂਗਲ ਵੀ ਲੱਗ ਜਾਏ ਤਾਂ ਬੜੀ ਤਕਲੀਫ ਮਹਿਸੂਸ ਹੋਈ, ਪਰ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ ਨੇ, ਇੰਨੀ ਅੰਦਰ ਬਾਣੀ ਦੀ ਸ਼ੀਤਲਤਾ ਹੈ। ਆਪਾਂ ਹੁਣ ਗੱਲ ਕੀਤੀ ਸੀ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੂਆ। ਜਦੋਂ ਅੰਮ੍ਰਿਤ ਰੂਪੀ ਬਾਣੀ ਅੰਦਰ ਟਿਕ ਗਈ ਤੇ ਇਹ ਜਲਨ, ਤ੍ਰਿਸ਼ਨਾ ਰੂਪੀ ਜਲਨ, ਵਿਕਾਰਾਂ ਦੀ ਜਲਨ, ਮਾਇਆ ਦੀ ਜਲਨ, ਇਹ ਖਤਮ ਹੋ ਜਾਏਗੀ ਤੇ ਮਨ ਸ਼ੀਤਲ ਹੋ ਜਾਏਗਾ, ਠੰਡਾ ਠਾਰ ਹੋ ਜਾਏਗਾ। ਇਹਨੂੰ ਅੰਗਰੇਜ਼ੀ 'ਚ ਇੱਕ ਵਰਡ ਆ ਟ੍ਰਾਂਸਕੁਐਲਿਟੀ। ਅੰਦਰ ਇੰਨੀ ਸ਼ੀਤਲਤਾ ਹੈ, ਤੱਤੀ ਤਵੀ 'ਤੇ ਵੀ ਬੈਠ ਕੇ ਪਾਚਕ ਕਹਿ ਰਹੇ ਨੇ ਤੇਰਾ ਕੀ ਆ ਮਿੱਠਾ ਲਾ। ਇਹ ਬਾਣੀ ਦੇ ਸ਼ਬਦ, ਬਾਣੀ ਨਾਲ ਪਾਤਸ਼ਾਹ ਨੇ ਸਾਨੂੰ ਜੋੜਿਆ। ਅੱਜ ਆਪਾਂ ਬਾਣੀ ਵੀ ਮਨਾ ਰਹੇ ਹਾਂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਦਿਹਾੜਾ, ਇਹਨੂੰ ਪਹਿਲਾ ਕਹਿੰਦੇ ਹਾਂ ਆਪਾਂ, ਕਿਉਂਕਿ ਆਪਾਂ ਪ੍ਰਕਾਸ਼ ਤਾਂ ਪਾਤਸ਼ਾਹ ਦਾ ਰੋਜ਼ਾਨਾ ਕਰਦੇ ਹਾਂ। ਪਹਿਲੀ ਵਾਰ ਜਦੋਂ ਪ੍ਰਕਾਸ਼ ਹੋਇਆ ਸੀ ਅੱਜ ਤੋਂ 422 ਸਾਲ ਪਹਿਲਾਂ, ਸੰਨ 1604 ਦੇ ਵਿੱਚ ਤੇ ਇਹ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਦਿਹਾੜਾ, 422 ਸਾਲ ਹੋ ਗਏ ਨੇ। ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਅਤੇ ਇਸ ਗ੍ਰੰਥ ਨੂੰ, ਹਰੇਕ ਧਰਮ ਦੇ ਵਿੱਚ ਆਪਣਾ ਆਪਣਾ ਗ੍ਰੰਥ ਹੈ, ਸਾਰੇ ਧਰਮ ਗ੍ਰੰਥ ਜਿਹੜੇ ਨੇ ਸਤਿਕਾਰਤ ਨੇ, ਹਰੇਕ ਧਰਮ ਦੇ ਗ੍ਰੰਥ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਲਈ ਮਿਲੇਗਾ, ਪਰ ਗੁਰੂ ਗ੍ਰੰਥ ਸਾਹਿਬ ਵਿਲੱਖਣ ਧਰਮ ਗ੍ਰੰਥ ਹੈ। ਉਹਦੇ ਬਾਰੇ ਇੱਕ ਗੱਲ ਕਰਕੇ ਸਮਾਪਤੀ ਕਰਾਂਗਾ ਕਿ ਕੋਈ ਵੀ ਧਰਮ ਗ੍ਰੰਥ ਕਿਸੇ ਵੀ ਧਰਮ ਦੇ ਮੁਖੀ ਦੇ ਜੀਵਨ ਦੇ ਵਿੱਚ ਹੋਂਦ ਵਿੱਚ ਨਹੀਂ ਆਇਆ, ਬਾਅਦ ਵਿੱਚ ਹੋਣੇ ਚਾਹੀਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਨੇ ਆਪ ਹੋਂਦ ਵਿੱਚ ਲਿਆ ਤੇ ਇੱਕੋ ਇੱਕ ਗ੍ਰੰਥ ਹੈ ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਹੋਰ ਕਿਸੇ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ। ਜਦੋਂ ਇੰਡੀਆ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਨਾ, ਤੇ ਅੰਗਰੇਜ਼ਾਂ ਨੇ ਧਰਮ ਦੇ ਨਾਮ 'ਤੇ ਵੀ ਫੌਜ ਦੇ ਵਿੱਚ ਯੂਨਿਟਾਂ ਬਣਾਈਆਂ ਹੋਈਆਂ ਸੀ, ਬਟਾਲੀਅਨ ਬਣਾਈਆਂ ਹੋਈਆਂ ਸੀ, ਉੱਥੇ ਬਕਾਇਦਾ ਅੱਜ ਵੀ ਹੈਗੀਆਂ ਨੇ, ਸਿੱਖ ਬਟਾਲੀਅਨ ਹੈ, ਅਤੇ ਜਿੱਥੇ ਵੀ ਸਿੱਖ ਬਟਾਲੀਅਨ ਹੋਏਗੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ, ਇੱਕ ਗ੍ਰੰਥੀ ਦੀ ਅਪੁਆਇੰਟਮੈਂਟ ਹੋਏਗੀ ਫੌਜ ਦੇ ਵਿੱਚ, ਜੋ ਮਰਿਆਦਾ ਦੇ ਨਾਲ ਸਾਰੀ ਆਪਾਂ ਕਰਦੇ ਹਾਂ, ਪ੍ਰਕਾਸ਼ ਕਰਨਾ, ਸੁਖਾਸਨ ਕਰਨਾ, ਗੁਰਦੁਆਰਾ ਸਾਹਿਬ ਦੀ ਜਿਹੜੀ ਮਰਿਆਦਾ ਸਾਰੀ ਲਾਗੂ। ਇੱਕ ਵਾਰੀ ਕੀ ਹੋਇਆ ਬਈ, ਕਿਸੇ ਇੱਕ ਨਾਨ ਸਿੱਖ ਨੇ, ਕਿਸੇ ਹੋਰ ਧਰਮ ਵਾਲੇ ਨੇ ਅੰਗਰੇਜ਼ ਅਫਸਰ ਨੂੰ ਜਾ ਕੇ ਸ਼ਿਕਾਇਤ ਕਰ ਦਿੱਤੀ ਵੀ ਸਾਰੇ ਧਰਮ ਗ੍ਰੰਥ, ਤੁਸੀਂ ਕਹਿੰਦੇ ਸਾਰੇ ਗ੍ਰੰਥ ਧਰਮ ਗ੍ਰੰਥ ਬਰਾਬਰ ਨੇ, ਪਰ ਜੋ ਸਤਿਕਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਦਿੰਦੇ ਹੋਰ ਕਿਸੇ ਸਾਡੇ ਧਰਮ ਦੇ ਗ੍ਰੰਥ ਨੂੰ ਨਹੀਂ ਦਿੰਦੇ। ਉਹ ਅੰਗਰੇਜ਼ ਅਫਸਰ ਬੜਾ ਸਿਆਣਾ ਸੀ, ਉਹਨੇ ਕਿਹਾ ਵੀ ਠੀਕ ਹੈ, ਉਹਨੇ ਇੱਕ ਤਰੀਕ ਤੈਅ ਕਰਤੀ ਵੀ ਤੁਸੀਂ ਇੰਨੀ ਤਰੀਕ ਨੂੰ ਨਾ ਸਾਰੇ ਜਣਿਆਂ ਨੇ ਆਪਣੇ ਆਪਣੇ ਧਰਮ ਗ੍ਰੰਥ ਲੈ ਕੇ ਇੱਥੇ ਆਉਣੇ। ਹੁਣ ਜਿਹੜੀ ਤਰੀਕ ਸੀਗੀ, ਇਸਲਾਮ ਵਾਲੇ ਵੀ ਲੈ ਆਏ ਆਪਣਾ ਗ੍ਰੰਥ, ਸਨਾਤਨ ਮਤ ਵਾਲੇ ਵੀ ਲੈ ਗਏ, ਈਸਾਈ ਵੀ ਲੈ ਗਏ, ਪਰ ਸਿੱਖ ਨਹੀਂ ਪਹੁੰਚੇ। ਉਹ ਕਹਿੰਦੇ ਮਹਾਰਾਜ ਦੇਖ ਲਓ, ਉਹ ਆਏ ਹੀ ਨਹੀਂ। ਕਹਿੰਦੇ ਰੁਕੋ, ਇੰਤਜ਼ਾਰ ਕਰੋ। ਥੋੜ੍ਹੀ ਦੇਰ ਬਾਅਦ ਕੀ ਦੇਖਿਆ ਬਈ, ਉੱਚੀ ਉੱਚੀ ਆਵਾਜ਼ ਆਉਣ ਲੱਗ ਪਈ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੁਥਾਣ ਸੁਹਾਵਾ ਰਾਮ ਰਾਜੇ, ਪੂਰੇ ਜਿਵੇਂ ਸਾਡੀ ਮਰਿਆਦਾ ਹੈ ਪਾਲਕੀ ਦੇ ਵਿੱਚ ਰੱਖ ਕੇ ਸਤਿਕਾਰ ਦੇ ਨਾਲ ਉਹ ਲੈ ਕੇ ਆ ਰਹੇ ਨੇ। ਕਹਿੰਦੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਜਿਹੜੀ ਤੁਸੀਂ ਗੱਲ ਕਹਿੰਦੇ ਵੀ ਸਤਿਕਾਰ ਬਰਾਬਰ ਨਹੀਂ, ਤੁਸੀਂ ਆਪ ਹੀ ਅੰਦਾਜ਼ਾ ਲਾਓ, ਤੁਸੀਂ ਆਪਣੇ ਧਰਮ ਗ੍ਰੰਥ ਨੂੰ ਕਿਸ ਤਰ੍ਹਾਂ ਲੈ ਕੇ ਆਏ ਹੋ ਅਤੇ ਇਹ ਕਿਸ ਤਰ੍ਹਾਂ ਲੈ ਕੇ ਆਏ। ਇਹ ਸਤਿਕਾਰ ਬਹੁਤ ਜ਼ਰੂਰੀ ਹੈ, ਪਰ ਇਸ ਤੋਂ ਵੱਡਾ ਸਤਿਕਾਰ ਇਹ ਹੈ, ਇਹ ਸਤਿਕਾਰ ਦਾ ਇੱਕ ਹਿੱਸਾ ਹੈ, ਸਭ ਤੋਂ ਵੱਡਾ ਸਤਿਕਾਰ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਆਪਣੇ ਹਿਰਦੇ ਵਿੱਚ ਵਸਾਈਏ ਅਤੇ ਇਹਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਈਏ। ਇੱਕ ਬੰਕਤੀ ਪਾਤਸ਼ਾਹ ਪੰਚਮ ਪਾਤਸ਼ਾਹ ਦੀ, ਪਾਤਸ਼ਾਹ ਕਹਿੰਦੇ ਨੇ ਕੋਈ ਗਾਵੈ ਉਹ ਸੁਣੈ, ਕੋਈ ਕਰੈ ਵਿਚਾਰ ਉਹ ਉਪਦੇਸ਼ੈ, ਉਹ ਦ੍ਰਿੜੈ ਤਿਸਕਾ ਹੋਏ ਉਦਾਰ। ਕੋਈ ਗਾ ਰਿਹਾ, ਹੁਣੇ ਭਾਈ ਸਾਹਿਬ ਕੀਰਤਨ ਗਾ ਰਹੇ ਸੀ, ਆਪਾਂ ਸਾਰੇ ਸੁਣ ਰਹੇ, ਕੋਈ ਸੁਣ ਰਿਹਾ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋਈ ਇੱਕ ਕਦਮ ਅੱਗੇ ਵੱਧ ਕੇ ਵਿਚਾਰ ਕਰ ਰਿਹਾ, ਕੋ ਉਪਦੇਸ਼ੈ, ਕੋਈ ਇੱਥੇ ਬੈਠ ਕੇ ਉਪਦੇਸ਼ ਕਰ ਰਿਹਾ, ਕੋ ਦ੍ਰਿੜੈ, ਕਿਸੇ ਨੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਿਆ, ਤਿਸਕਾ ਹੋਏ ਉਦਾਰ। ਉਧਾਰ ਉਸੇ ਦਾ ਹੋਣਾ, ਭਾਵੇਂ ਗਾ ਕੇ ਦ੍ਰਿੜ ਕਰ ਲਈਏ, ਭਾਵੇਂ ਸੁਣ ਕੇ ਦ੍ਰਿੜ ਕਰ ਲਈਏ, ਭਾਵੇਂ ਵਿਚਾਰ ਕਰਕੇ ਦ੍ਰਿੜ ਕਰ ਲਈਏ, ਪਰ ਗੱਲ ਤਾਂ ਹੀ ਮੰਨੀ ਹੈ ਜੇ ਕੋ ਖਾਵੈ ਜੇ ਕੋ ਪੁੰਚੈ ਕੋ ਦ੍ਰਿੜੈ। ਵੀ ਜਦੋਂ ਤੱਕ ਇਹਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾ ਲਵਾਂਗੇ ਉਦੋਂ ਤੱਕ ਗੱਲ ਨਹੀਂ ਬਣਨੀ। ਇਹ ਪ੍ਰਕਾਸ਼ ਪੁਰਬ ਮਨਾਏ ਮੁਬਾਰਕ ਨੇ। ਇੱਕ ਵਿਦਵਾਨ ਬੜੇ ਵਧੀਆ ਲਫਜ਼ ਕਹਿੰਦਾ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਅੱਜ ਆਪਾਂ ਦਿਨ ਮਨਾ ਰਹੇ ਹਾਂ ਅਤੇ ਆਪਣੇ ਅੰਦਰ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਜੋਦੜੀ ਕਰੀਏ, ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਅਸੀਂ ਆਪ ਜੀ ਦੇ ਦਿੱਤੇ ਉਪਦੇਸ਼ਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾ ਸਕੀਏ। ਸੱਚ ਜਾਣਿਓ, ਜਦੋਂ ਇਹ ਅਰਦਾਸ ਬੇਨਤੀ ਜੋਦੜੀ ਕਬੂਲ ਹੋ ਗਈ, ਹੋ ਜਾਣਗੇ ਸਾਡੇ ਸਾਰਿਆਂ ਦੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀਆਂ, ਇਹ ਸਾਨੂੰ ਰਹਿਮਤਾਂ ਪ੍ਰਾਪਤ ਹੋ ਜਾਣਗੀਆਂ। ਗੁਰੂ ਸਾਹਿਬ ਕਿਰਪਾ ਕਰਨ, ਕੋਟਾਨ ਕੋਟ ਸ਼ੁਕਰ ਸਤਿਗੁਰ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਭਾਈ ਸਾਹਿਬ ਕਹਿੰਦੇ 5-7 ਮਿੰਟ ਆਪਾਂ ਹੋਰ ਲਾਉਣੇ ਨੇ, ਗੁਰੂ ਸਾਹਿਬ ਕਿਰਪਾ ਕਰਨ। ਆਪਾਂ ਅੱਜ 2 ਦਿਹਾੜੇ ਮਨਾ ਰਹੇ ਹਾਂ ਸਾਧ ਸੰਗਤ ਜੀ, ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਅਤੇ ਨਾਲ ਦੀ ਨਾਲ ਪੰਚਮ ਪਾਤਸ਼ਾਹ ਦਾ ਗੁਰਤੱਕ। ਜਦੋਂ ਪੰਚਮ ਪਾਤਸ਼ਾਹ ਦੇ ਜੀਵਨ ਦੀ ਗੱਲ ਕਰਦੇ ਹਾਂ ਨਾ ਆਪਾਂ, ਸਾਨੂੰ ਸਾਰੇ ਗੁਰੂ ਸਾਹਿਬਾਨ ਕੋਲੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ, ਪਰ ਪੰਚਮ ਪਾਤਸ਼ਾਹ ਦੇ ਜ਼ਿਕਰ ਆਪਾਂ ਕੀਤਾ, ਆਪਾਂ ਹੁਣੇ ਜ਼ਿਕਰ ਕੀਤਾ, ਸਾਨੂੰ ਉੱਥੋਂ ਸ਼ਹਾਦਤ ਦੀ ਜਿਹੜਾ ਇੱਕ ਗੁਣ ਹੈ ਉਹ ਪ੍ਰਾਪਤ ਹੋਇਆ ਸਾਡੀ ਕੌਮ। ਅਤੇ ਸ਼ਹਾਦਤ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਜਿਹਦੀ ਆਰੰਭਤਾ ਪੰਚਮ ਪਾਤਸ਼ਾਹ ਦੇ ਵੇਲੇ ਹੁੰਦੀ ਹੈ, ਆਪਣੇ ਆਪ ਨੂੰ ਸੱਚ ਦੇ ਨੇੜੇ ਲੈ ਕੇ ਜਾਣਾ, ਆਪਣਾ ਆਪ ਹਵਾਲੇ ਕਰ ਦੇਣਾ ਗੁਰੂ ਦੇ, ਇਹ ਕੋਈ ਸੌਖਾ ਕਾਰਜ ਨਹੀਂ ਹੈ, ਇਹ ਸੌਖਾ ਕਾਰਜ ਨਹੀਂ ਹੈ, ਬੜੀ ਮਿਹਨਤ ਵਾਲਾ ਕੰਮ ਹੈ। ਆਪਣੇ ਆਪ ਨੂੰ, ਆਪਾਂ ਦੁਨਿਆਵੀ ਰੂਪ ਵਿੱਚ ਵੀ ਕਈ ਕੰਮ ਬੜੇ ਮਿਹਨਤ ਵਾਲੇ ਹੁੰਦੇ ਨੇ, ਬੜਾ ਬੰਦਾ ਥੱਕਦਾ ਹੈ, ਪਰ ਇਸ ਰਸਤੇ 'ਤੇ ਜਾਣਾ ਇਹ ਸੱਚਮੁੱਚ ਬੜਾ ਔਖਾ ਕੰਮ ਹੈ। ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਅੰਦਰ ਦੇ ਡਰ ਨੂੰ ਖਤਮ ਕਰਨਾ ਪਏ, ਅੰਦਰ ਦੇ ਭਾਉ ਨੂੰ ਖਤਮ ਕਰਨਾ ਪਏ, ਕਿਉਂਕਿ ਕੋਈ ਵਿਅਕਤੀ ਡਰਦਾ ਹੋਵੇ, ਡਰਪੋਕ ਹੋਵੇ, ਕਾਇਰ ਹੋਵੇ, ਆਪਾਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਪਿਛਲੇ ਹਫ਼ਤੇ ਵੀ, ਅਤੇ ਉਹ ਸ਼ਹਾਦਤ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਦਾ। ਸ਼ਹਾਦਤ ਲਈ ਤਿਆਰ ਕਰਨ ਲਈ ਆਪਣੇ ਅੰਦਰੋਂ ਪਹਿਲੇ ਡਰ ਨੂੰ ਖਤਮ ਕਰਨਾ, ਕਿਉਂਕਿ ਪਤਾ ਹੈ ਕਿ ਹੁਣ ਮੈਂ ਆਪਣੇ ਸਰੀਰ ਨੂੰ ਲੇਖੇ ਲਾਉਣਾ, ਇਹ ਕੰਮ ਕਰਨਾ ਪਏਗਾ। ਪੰਚਮ ਪਾਤਸ਼ਾਹ ਨੇ ਇਹ ਸਾਨੂੰ ਸਿੱਖਿਆ ਬਖਸ਼ੀ ਹੈ ਅਤੇ ਸਾਨੂੰ ਗੁਰਬਾਣੀ ਨਾਲ ਵੀ ਜੋੜਿਆ। ਜਦੋਂ ਆਪਾਂ ਕਿਸੇ ਵੀ ਗੁਰੂ ਸਾਹਿਬ ਦੇ ਜੀਵਨ ਵਿੱਚ ਝਾਤ ਮਾਰ ਲਈਏ, ਸਾਨੂੰ ਹਰੇਕ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਗੁਣ ਪ੍ਰਾਪਤ ਹੁੰਦੇ ਨੇ। ਸਾਡੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੈ, ਜੋ ਇਸਤਰੀ ਜਾਂ ਪੁਰਸ਼ ਕੇਵਲ ਇੱਕ ਅਕਾਲ ਪੁਰਖ ਨੂੰ ਮੰਨਦਾ, 10 ਗੁਰੂ ਸਾਹਿਬਾਨ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਗੁਰੂ ਸਾਹਿਬਾਨ ਦੀ ਬਾਣੀ ਅਤੇ ਜੀਵਨ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ, ਉਹਨਾਂ ਦੇ ਜੀਵਨ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਖੰਡੇ ਬਾਟੇ ਦੀ ਪੌਲ 'ਤੇ ਨਿਸ਼ਚਾ ਰੱਖਦਾ, ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ। ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ, ਬਾਣੀ ਵਿੱਚੋਂ ਸਿੱਖਿਆ ਪ੍ਰਾਪਤ ਕਰ, ਆਪ ਜੀ ਸੁਖਮਣੀ ਸਾਹਿਬ ਦੀ ਬਾਣੀ ਦਾ ਜਾਪ ਕਰਦੇ। ਆਪਾਂ ਅਸ਼ਟਪਦੀ ਜਦੋਂ ਪੜ੍ਹਦੇ ਹਾਂ ਨਾ, 8ਵੀਂ ਅਸ਼ਟਪਦੀ ਬ੍ਰਹਮ ਗਿਆਨੀ ਵਾਲੀ, ਪਾਤਸ਼ਾਹ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਇੱਕ ਸਬਣ, ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਕਹਿੰਦੇ ਮੁਖ 'ਤੇ ਵੀ ਸੱਚ ਹੈ, ਮਨ ਵਿੱਚ ਵੀ ਸੱਚ, ਅੰਦਰੋਂ ਬਾਹਰੋਂ ਇੱਕੋ ਜਿਹਾ। ਅਵਰ ਨਾ ਪੇਖਾ ਇੱਕ ਸਬਣ ਕੋਏ, ਇੱਕ ਪਰਮਾਤਮਾ ਤੋਂ ਬਿਨਾਂ ਕਿਤੇ ਹੋਰ ਨਹੀਂ ਦੇ ਇਹ ਲੱਛਣ। ਲੱਛਣ ਦਾ ਮਤਲਬ ਹੈ ਨਿਸ਼ਾਨੀਆਂ। ਕਹਿੰਦੇ ਇਹ ਬ੍ਰਹਮ ਗਿਆਨੀ ਦੀਆਂ ਨਿਸ਼ਾਨੀਆਂ, ਇਹ ਬ੍ਰਹਮ ਗਿਆਨੀ ਦੀਆਂ ਨਿਸ਼ਾਨੀਆਂ ਕੇਵਲ ਇੱਕ ਨਾਲ ਜੁੜ। ਹੁਣ ਆਪਾਂ ਅੱਗੇ ਚੱਲੀਏ, ਆਪਾਂ ਦਸਮ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਹਾਂ। ਦਸਮ ਪਾਤਸ਼ਾਹ ਖਾਲਸੇ ਦੀ ਪਰਿਭਾਸ਼ਾ ਦੱਸਦੇ ਨੇ ਸਾਨੂੰ, ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲਣਾ ਮਾਨੈ, ਤੀਰਥ ਦਾਨ ਦਇਆ ਤਬ ਸੰਜਮ ਏਕ ਬਿਨਾ ਨਾ ਏਕ ਪਛਾਨੈ, ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਿਖਾਲਸ। ਇਹ ਖਾਲਸੇ ਦੀ ਪਰਿਭਾਸ਼ਾ ਦਸਮ ਪਾਤਸ਼ਾਹ ਨੇ ਆਪ ਲਿਖੀ ਹੈ। 33 ਸਵਈਏ ਬਾਣੀ ਹੈ, 33 ਸਵਈਏ ਬਾਣੀ ਦਾ ਪਹਿਲਾ ਸਵਈਆ। ਅਤੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖ ਜਾਗਤ ਜੋਤ ਭਾਵ ਪਰਮਾਤਮਾ ਨੂੰ ਜਪ ਰਿਹਾ, ਜਾਗਤ ਜੋਤ ਜਪੈ ਨਿਸਬਾਸਰ, ਨਿਸਬਾਸਰ ਦਾ ਮਤਲਬ ਦਿਨ ਰਾਤ, ਕੋਈ ਵਿਸ਼ੇਸ਼ ਸਮਾਂ ਨਹੀਂ, ਏਕ ਬਿਨਾ ਮਨ ਨੈਕ ਨਾ ਆਨੈ, ਉਸ ਇੱਕ ਪਰਮਾਤਮਾ ਤੋਂ ਬਿਨਾਂ ਉਹਦੇ ਹਿਰਦੇ ਵਿੱਚ ਨਿੱਕਾ ਜਿਹਾ ਵੀ ਕੋਈ ਖਿਆਲ ਪ੍ਰਗਟ ਨਹੀਂ ਹੁੰਦਾ। ਪੂਰਨ ਪ੍ਰੇਮ ਪ੍ਰਤੀਤ ਸਜੈ, ਉਹ ਪੂਰਾ ਪ੍ਰੇਮ ਕਰਦਾ ਹੈ, ਉਹਦਾ ਭਰੋਸਾ ਗੁਰਬਾਣੀ ਦੇ ਉੱਤੇ, ਗੁਰੂ ਦੇ ਉੱਤੇ। ਬ੍ਰਤ ਗੋਰ ਮੜੀ ਮੱਠ ਭੁੱਲਣਾ ਮਾਨੈ, ਉਹ ਭੁੱਲ ਕੇ ਵੀ ਵਰਤ ਨਹੀਂ ਜੇ ਰੱਖਦਾ, ਉਹ ਗੋਰਾਂ ਮੜੀਆਂ ਮੱਠਾਂ ਦੇ ਮੱਥੇ ਨਹੀਂ ਜੇ ਟੇਕਦਾ ਭੁੱਲ ਕੇ ਵੀ। ਕਿਰਤ ਦਾਨ ਦਇਆ ਤਪ ਸੰਜਮ ਏਕ ਬਣਾਉਣਾ ਹੈ ਏਕ ਪਛਾਣਿਆ, ਕਹਿੰਦੇ ਇੱਕ ਤੋਂ ਬਿਨਾਂ ਔਰ ਕਿਸੇ ਨੂੰ ਨਹੀਂ ਪਛਾਣਦਾ, ਕੇਵਲ ਇੱਕ ਨਾਲ ਜੁੜਿਆ ਹੈ। ਪੂਰਨ ਜੋਤ ਜਗੈ ਘੱਟ ਮੈਂ, ਅਤੇ ਉਹਦੇ ਹਿਰਦੇ ਵਿੱਚ ਫਿਰ ਪੂਰਨ ਜੋਤ ਜਗ ਪੈਂਦੀ ਹੈ, ਤਬ ਖਾਲਸ ਤਾਹੇ ਨਿਖਾਲਸ ਜਾਣਾ, ਫਿਰ ਉਹ ਖਾਲਸਾ ਕੁਆਣ ਦਾ ਹੱਕਦਾਰ ਹੈ। ਹੁਣ ਬ੍ਰਹਮ ਗਿਆਨੀ ਦੀ ਵੀ ਉਹੀ ਨਿਸ਼ਾਨੀ ਹੈ ਅਤੇ ਖਾਲਸੇ ਦੀ ਵੀ ਉਹੀ ਨਿਸ਼ਾਨੀ, ਅਤੇ ਅਸੀਂ ਕਈ ਵਾਰੀ ਭੁਲੇਖਾ ਜਿਹਾ ਕਰ ਦਿੰਦੇ ਵੀ ਨਹੀਂ ਜੀ ਖਾਲਸਾ ਅਲੱਗ ਹੈ ਅਤੇ ਦੂਜਾ ਰਸਤਾ ਅਲੱਗ ਹੈ। ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਣਾ ਕੀਤੀ, ਸ਼ਸਤਰਧਾਰੀ ਬਣਾਇਆ, ਅਤੇ ਕਈ ਵਾਰੀ ਨਾ ਇੱਕ ਭੁਲੇਖਾ ਪੈ ਜਾਂਦਾ, ਕਈ ਲੋਕ ਕਹਿ ਦਿੰਦੇ ਨੇ ਵੀ ਬੜਾ ਪਾਤਸ਼ਾਹ ਨੇ ਇੱਕ ਅਲੱਗ ਰਸਤਾ ਅਖਤਿਆਰ ਕਰ ਲਿਆ। ਨਹੀਂ ਪਿਆਰਿਓ, ਕੋਈ ਅਲੱਗ ਰਸਤਾ ਨਹੀਂ ਹੈ, ਇਹ ਸਾਰੀ ਤਿਆਰੀ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋ ਰਹੀ ਹੈ ਖਾਲਸੇ ਦੀ ਸਾਜਣਾ ਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਾਜਿਆ, ਪ੍ਰਗਟ ਕੀਤਾ ਹੈ। ਪਰ ਜਿਹੜੇ ਕੋਈ ਖੰਡੇ ਬਾਟੇ ਦੀ ਪੁੱਲ ਨਹੀਂ ਛੱਕਣਾ ਚਾਹੁੰਦੇ ਹੁੰਦੇ ਨਾ, ਉਹ ਕਹਿੰਦੇ ਨੇ ਜੀ ਗੁਰੂ ਸਾਹਿਬ ਨੇ ਰਸਤਾ ਹੀ ਬਿਲਕੁਲ ਅਲੱਗ ਕਰ ਦਿੱਤਾ। ਐਸਾ ਨਹੀਂ, ਗੁਰੂ ਸਾਹਿਬ ਵੀ ਉਸ ਬਾਣੀ ਦੇ ਨਾਲ ਸਾਨੂੰ ਜੋੜ ਰਹੇ ਨੇ। ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹੀ ਇਸ ਬਾਣੀ ਨੂੰ ਗੁਰਤਾ ਗੱਦੀ ਬਖਸ਼ੀ, ਅਤੇ ਸਾਨੂੰ ਇਹ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਕਿੱਡੀ ਵੱਡੀ ਗੱਲ ਹੈ, ਇਹ ਕਿੱਡਾ ਵੱਡਾ ਫੈਸਲਾ ਹੈ ਕਿ ਇੱਕ ਗ੍ਰੰਥ ਨੂੰ ਗੁਰਤਾ ਗੱਦੀ ਦੇ ਦਿੱਤੀ ਅਤੇ ਦੇਹਧਾਰੀ ਗੁਰੂ ਪ੍ਰਥਾ ਖਤਮ ਕਰ ਦਿੱਤੀ। ਆਪਾਂ ਹਿਸਾਬ ਲਗਾ ਕੇ ਦੇਖੀਏ ਇਸ ਗੱਲ ਨੂੰ ਪਾਤਸ਼ਾਹ ਨੇ ਕਿੰਨੀ ਦੂਰਗਾਮੀ ਦੇ ਨਾਲ ਆਪਾਂ ਸੋਚੀਏ ਵੇਖੀਏ, ਅਤੇ ਜੇ ਕਿਤੇ ਅੱਜ ਵੀ ਸਰੀਰ ਵਾਲਾ ਕੰਮ ਚੱਲਦਾ ਹੁੰਦਾ ਤਾਂ ਅਸੀਂ ਕਿੰਨੇ ਹਿੱਸਿਆਂ ਵਿੱਚ ਵੰਡੇ ਹੁੰਦੇ, ਕਿੰਨੇ ਟੁਕੜਿਆਂ 'ਚ ਵੰਡੇ, ਕਿਉਂਕਿ ਜਦੋਂ ਸਰੀਰ ਹੈ ਨਾ ਤਾਂ ਫਿਰ ਕਿਤੇ ਨਾ ਕਿਤੇ ਹਉਮੈ ਦੀ ਗੱਲਾਂ, ਇਹ ਸਭ ਕੁਝ ਸਮੇਂ ਦੇ ਨਾਲ ਬੜੇ ਬਦਲਾਵ ਹੁੰਦੇ ਨੇ। ਪਰ ਸਾਡੇ 'ਤੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜ ਦਿੱਤਾ, ਸ਼ਬਦ ਗੁਰੂ ਦੇ ਨਾਲ ਸਾਂਝ ਪਾ ਦਿੱਤੀ ਸਾਡੀ, ਸ਼ਬਦ ਗੁਰੂ ਕੋਲੋਂ ਅਸੀਂ ਸਭ ਕੁਝ ਪ੍ਰਾਪਤ ਕਰਨਾ ਹੈ। ਸ਼ਬਦ ਗੁਰੂ ਦੇ ਨਾਲ ਸਾਂਝ ਪਾ ਕੇ ਇਸ ਬਾਣੀ ਵਿੱਚੋਂ, ਤਾਂ ਹੀ ਤਾਂ ਸਾਨੂੰ ਪੰਜ ਬਾਣੀਆਂ ਦਾ ਨਿਤਨੇਮ ਦੇ ਦਿੱਤਾ ਹੈ। ਪੰਜ ਬਾਣੀਆਂ ਅੰਮ੍ਰਿਤ ਵੇਲੇ, ਦੋ ਬਾਣੀ ਇੱਕ ਬਾਣੀ ਸ਼ਾਮ ਵੇਲੇ, ਇੱਕ ਬਾਣੀ ਰਾਤ ਵੇਲੇ, ਸੱਤ ਬਾਣੀਆਂ ਬਾਣੀ ਨੂੰ ਪੜ੍ਹੀਏ। ਔਰ ਇਹ ਤਾਂ ਘੱਟੋ ਘੱਟ ਇਸ ਤੋਂ ਬਾਅਦ ਜਿੰਨੀ ਮਰਜ਼ੀ ਅਸੀਂ ਬਾਣੀ ਪੜ੍ਹੀਏ। ਆਪਾਂ ਹੁਣ ਸਹਿਜ ਪਾਠ ਦਾ ਜ਼ਿਕਰ ਕਰ ਰਹੇ ਸੀ, ਸਹਿਜ ਪਾਠ ਕਰੀਏ, ਬਾਣੀ ਨਾਲ ਆਪਣੀ ਸਾਂਝ ਨੂੰ ਵਧਾਈਏ। ਅਤੇ ਅੱਜ ਦੇ ਕਈ ਵੀਰ ਐਸੇ ਜਦੋਂ ਬੱਚਿਆਂ ਨਾਲ ਸਾਂਝੀਆਂ ਕਰਦੇ ਨੇ ਨਾ ਗੱਲਾਂ, ਕਿ ਜਦੋਂ ਆਪਾਂ ਸਹਿਜ ਪਾਠ ਕਰ ਰਹੇ ਹੋਈਏ ਨਾ, ਉਦੋਂ ਹੱਥ 'ਚ ਕਾਪੀ ਪੈੱਨ ਰੱਖ ਲੈਂਦੇ, ਕਈ ਵਾਰੀ ਕਈ ਪੰਕਤੀਆਂ ਬੜੀਆਂ ਪਿਆਰੀਆਂ ਲੱਗਦੀਆਂ ਨੇ, ਬੜੀਆਂ ਮਨ ਨੂੰ ਟੁੰਬਦੀਆਂ ਨੇ, ਜਿਹਨੂੰ ਆਪਾਂ ਅੰਗਰੇਜ਼ੀ ਨੂੰ ਬੜੀਆਂ ਅਪੀਲ ਕਰਦੀਆਂ ਨੇ, ਉਹਨਾਂ ਨੂੰ ਨੋਟ ਕਰ ਲਈਏ ਅਤੇ ਉਹਨੂੰ ਗਾਇਣ ਕਰਦੇ ਰਹੀਏ, ਉਹਨੂੰ ਕੰਠ ਕਰ ਲਈਏ, ਉਹਨੂੰ ਗਾਇਣ ਕਰਦੇ ਰਹੀਏ, ਹਿਰਦੇ ਵਿੱਚ ਵਸਾ ਲਈਏ। ਆਪਾਂ ਕਈ ਵਾਰੀ ਵੇਖਦੇ ਹਾਂ ਕਈ ਸੱਜਣ ਗਾਇਣ ਕਰਦੇ ਹੁੰਦੇ ਨੇ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਬੜੀ ਵੱਡੀ ਗੱਲ ਹੈ। ਇਹ ਅਰਦਾਸ ਬੇਨਤੀ ਜੋਦੜੀ ਗੁਰੂ ਦੇ ਅੱਗੇ ਕਰਦੇ ਰਹਿਣਾ, ਪਰਮਾਤਮਾ ਦੇ ਅੱਗੇ ਕਰਦੇ ਰਹਿਣਾ, ਹੇ ਦਤਾਰ ਮੈਨੂੰ ਭੁੱਲਣਾ ਨਹੀਂ, ਮੈਨੂੰ ਵਿਸਰਨਾ ਨਹੀਂ, ਮੈਨੂੰ ਐਸੀ ਸਮਰੱਥਾ ਬਖਸ਼ੋ ਕਿ ਮੈਂ ਦਿਨ ਰਾਤ ਆਪ ਜੀ ਦੇ ਗੁਣ ਗਾਉਂਦਾ ਰਹਾਂ, ਆਪ ਜੀ ਦੇ ਗੁਣਾਂ ਦੇ ਨਾਲ ਸਾਂਝ ਪਾਉਂਦਾ ਰਹਾਂ। ਬਾਣੀ ਵਿੱਚੋਂ ਜਦੋਂ ਆਪਾਂ ਜੁੜਾਂਗੇ, ਇੱਕ ਗੱਲ ਹੋਰ, ਕਿਉਂਕਿ 5-7 ਮਿੰਟ ਦਾ ਸਮਾਂ ਮਿਲ ਗਿਆ ਹੈ, ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਮੱਥਾ ਟੇਕਣ ਲਈ, ਅਤੇ ਹਰੇਕ ਗੁਰਦੁਆਰਾ ਸਾਹਿਬ ਬਾਹਰ ਲਿਖਿਆ ਹੁੰਦਾ ਹੈ ਅੱਜ ਦਾ ਹੁਕਮਨਾਮਾ, ਆਪਾਂ ਪੜ੍ਹਦੇ ਹਾਂ, ਹੋ ਸਕਦਾ ਸਾਰੇ ਨਾਮ ਹੀ ਪੜ੍ਹਦੇ ਹੋ, ਪਰ ਜਦੋਂ ਆਪਾਂ ਪੜ੍ਹਦੇ ਹਾਂ ਨਾ, ਇਹਨੂੰ ਚੰਗੀ ਤਰ੍ਹਾਂ ਪੜ੍ਹੀਏ, ਥੱਲੇ ਅਰਥ ਵੀ ਲਿਖੇ ਹੁੰਦੇ ਨੇ, ਪਤਾ ਲੱਗੇ ਵੀ ਅੱਜ ਦਾ ਸਾਨੂੰ ਗੁਰੂ ਸਾਹਿਬ ਲਈ ਕੀ ਆਰਡਰ ਹੈ, ਕੀ ਹੁਕਮ ਹੈ। ਅਤੇ ਦਿਨ ਵਿੱਚ ਵੀ ਉਹਨੂੰ, ਕਿਉਂਕਿ ਅੱਜ ਕੱਲ੍ਹ ਮੋਬਾਈਲ ਵਿੱਚ ਸਾਰਿਆਂ ਕੋਲ ਹੁੰਦਾ, ਦਿਨ ਵਿੱਚ ਵੀ ਉਹਨੂੰ ਕਿਤੇ ਇੱਕ ਦੋ ਵਾਰੀ ਵਿਚਾਰੀਏ, ਗੁਰੂ ਸਾਹਿਬ ਨੇ ਕੀ ਹੁਕਮ ਦਿੱਤਾ ਹੈ, ਅਤੇ ਕੀ ਸੱਚਮੁੱਚ ਮੈਂ ਉਹਦੇ ਮੁਤਾਬਕ ਚੱਲਦਾ ਪਿਆ। ਗੁਰੂ ਸਾਹਿਬ ਵੀ ਪਰਖ ਕਰਦੇ ਰਹੇ ਨੇ, ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ। ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ ਇੱਕ ਗਾਥਾ ਹੈ, ਅਨੰਦਪੁਰ ਸਾਹਿਬ ਵਿਖੇ ਪਾਤਸ਼ਾਹ ਦਰਬਾਰ ਲੱਗਿਆ ਬੈਠੇ ਨੇ, ਅਤੇ ਮਨ ਵਿੱਚ ਇੱਕ ਖਿਆਲ ਆਇਆ ਪਾਤਸ਼ਾਹ ਦੇ ਵੀ ਇਹ ਗੁਰਸਿੱਖ ਰੋਜ਼ ਇੱਥੇ ਆਉਂਦੇ ਨੇ, ਬਾਣੀ ਪੜ੍ਹਦੇ ਨੇ, ਵਿਚਾਰਦੇ ਨੇ, ਅਤੇ ਕਿਉਂ ਨਾ ਇਹਨਾਂ ਦੀ ਪ੍ਰੀਖਿਆ ਲਈ ਜਾਵੇ ਵੀ ਇਹ ਕੇਵਲ ਬਾਣੀ ਪੜ੍ਹੀ ਜਾਂਦੇ ਨੇ ਜਾਂ ਉਹਦੇ ਮੁਤਾਬਕ ਚੱਲਦੇ ਵੀ ਪਏ ਨੇ, ਜਿਵੇਂ ਆਪਾਂ ਸਕੂਲਾਂ ਕਾਲਜਾਂ 'ਚ ਇਮਤਿਹਾਨ ਦੇ ਕੇ ਆਏ ਹਾਂ, ਅੱਜ ਵੀ ਬੱਚੇ ਦਿੰਦੇ ਨੇ, 365 ਦਿਨਾਂ ਦੀ ਪੜ੍ਹਾਈ ਤੋਂ ਬਾਅਦ 3 ਘੰਟੇ ਦੇ ਐਗਜ਼ਾਮ ਦੇ ਵਿੱਚ ਸਾਨੂੰ ਫਾਈਨਲ ਪਤਾ ਲੱਗਦਾ ਵੀ ਅਸੀਂ ਕਿੱਥੇ ਆ, ਸਾਡਾ ਰਿਜ਼ਲਟ ਕੀ ਹੈ। ਪਾਤਸ਼ਾਹ ਨੇ ਨਾ ਇੱਕ ਸ਼ਨਿਚਰਵਾਰ ਵਾਲੇ ਦਿਨ, ਇਹ ਗੁਰਸਿੱਖਾਂ ਦੀ ਪ੍ਰੀਖਿਆ ਲੈਣ ਲਈ ਇੱਕ ਸ਼ਨਿਚਰਵਾਰ ਵਾਲੇ ਦਿਨ ਇੱਕ ਪੰਡਿਤ ਨੂੰ ਬੁਲਾ ਲਿਆ। ਹੁਣ ਤੁਸੀਂ ਇੱਥੇ ਰਹਿੰਦੇ ਹੋ, ਤੁਹਾਨੂੰ ਬਹੁਤਾ ਨਹੀਂ ਪਤਾ, ਖਾਸ ਤੌਰ 'ਤੇ ਯੰਗ ਬੱਚਿਆਂ ਨੂੰ ਇੰਡੀਆ ਦੇ ਵਿੱਚ ਸ਼ਨਿਚਰਵਾਰ ਨੂੰ ਬੜਾ ਅਹਿਮ ਸਮਝਿਆ ਜਾਂਦਾ। ਵਿਸ਼ੇਸ਼ ਤੌਰ 'ਤੇ ਲੋਕ ਦਾਨ ਦਿੰਦੇ ਨੇ, ਲੋਹਾ ਦਾਨ, ਤੇਲ, ਦਾਲ। ਹੁਣ ਬੁਲਾ ਲਿਆ, ਜਦੋਂ ਉਹ ਪੰਡਿਤ ਜੀ ਆਏ, ਪਾਤਸ਼ਾਹ ਨੇ ਬੜੀ ਵੱਡੀ ਮਾਤਰਾ 'ਚ ਉਹਨੂੰ ਤਿੰਨੋਂ ਚੀਜ਼ਾਂ ਦਿੱਤੀਆਂ। ਹੁਣ ਸਿੱਖ ਬੜੇ ਹੈਰਾਨ ਨੇ ਵੀ ਪਾਤਸ਼ਾਹ ਸਾਨੂੰ ਤਾਂ ਕਹਿੰਦੇ ਨੇ ਵੀ ਇਹ ਕੰਮ ਨਹੀਂ ਕਰਨਾ, ਕੋਈ ਇੱਦਾਂ ਦਾ, ਸਾਰੇ ਦਿਨ ਇੱਕੋ ਜਿਹੇ ਨੇ, ਬਾਣੀ ਤਾਂ ਕਹਿੰਦੀ ਹੈ ਸਾਰੇ ਦਿਨ ਕੋਈ ਸਹੀ ਦਿਨ ਚੜ੍ਹੇ ਸੇ ਤਾਰੇ, ਸਹੀ ਚੰਦ ਚੜ੍ਹੇ ਸੇ ਤਾਰੇ, ਸਹੀ ਦਿਨੀ ਅਰ ਤਪਤ ਰਹੇ, ਉਹੀ ਚੰਦਰਮਾ ਰੋਜ਼ ਚੜ੍ਹਦਾ, ਉਹੀ ਤਾਰੇ ਰੋਜ਼ ਆਉਂਦੇ ਨੇ, ਉਹੀ ਦਿਨੀ ਅਰ ਭਾਵ ਸੂਰਜ ਰੋਜ਼ ਆਉਂਦਾ, ਸਾਰੇ ਦਿਨ ਇੱਕੋ ਜਿਹੇ, ਕੋਈ ਫਰਕ ਨਹੀਂ ਹੈ। ਪਰ ਆਪ ਪਾਤਸ਼ਾਹ ਅੱਜ ਸ਼ਨਿਚਰਵਾਰ ਵਾਲੇ ਦਿਨ ਬੁਲਾ ਕੇ ਅਤੇ ਦਾਨ ਦਿੰਦੇ ਪਏ ਨੇ। ਉਹ ਬੜਾ ਹੈਰਾਨ ਹੋਏ ਗੁਰਸਿੱਖ, ਪਰ ਪਾਤਸ਼ਾਹ ਤਾਂ ਪਰਖ ਕਰਦੇ ਪਏ ਸੀ। ਪਾਤਸ਼ਾਹ ਨੇ ਜਦੋਂ ਇਹ ਸਾਰਾ ਕੁਝ ਦਿੱਤਾ ਤਾਂ ਸੰਗਤ ਵਿੱਚੋਂ ਕੁਝ ਗੁਰਸਿੱਖ ਖੜ੍ਹੇ ਹੋਏ, ਪੰਡਿਤ ਜੀ ਦੇ ਪਿੱਛੇ ਪਿੱਛੇ ਚਲੇ। ਅਨੰਦਪੁਰ ਸਾਹਿਬ ਸ਼ਹਿਰ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ, ਛੋਟਾ ਜਿਹਾ ਸ਼ਹਿਰ ਹੈ। ਜਦੋਂ ਪੰਡਿਤ ਜੀ ਬਾਹਰ ਨੂੰ ਗਏ ਨਾ ਤਾਂ ਉੱਥੇ ਪੰਡਿਤ ਜੀ ਨੂੰ ਉਹਨਾਂ ਨੇ ਰੋਕ ਲਿਆ, ਕਿੱਥੋਂ ਆਏ ਹੋ? ਕਹਿੰਦੇ ਤੁਹਾਡੇ ਗੁਰੂ ਨੇ ਇਹ ਦਾਨ ਦਿੱਤਾ। ਤੁਹਾਨੂੰ ਹੀ ਕਿਉਂ ਦਿੱਤਾ? ਕਹਿੰਦੇ ਕੇਵਲ ਅਸੀਂ ਹਜ਼ਮ ਕਰ ਸਕਦੇ। ਗੁਰਸਿੱਖਾਂ ਨੇ ਸਾਰਾ ਸਮਾਨ ਵਾਪਸ ਲੈ ਲਿਆ, ਕਹਿੰਦੇ ਅਸੀਂ ਹਜ਼ਮ ਕਰ ਲਵਾਂਗੇ। ਲੰਗਰ ਵਿੱਚ ਲਿਆਂਦਾ, ਤੇਲ ਗਰਮ ਕੀਤਾ, ਦਾਲ ਨੂੰ ਪੀਸਿਆ, ਉਹਦੇ ਬੜੇ ਬਣਾ ਲਏ, ਉਹਨੂੰ ਤਲਿਆ ਅਤੇ ਸੰਗਤਾਂ ਨੂੰ ਛਕਾ ਦਿੱਤਾ। ਬਾਕੀ ਰਹਿ ਗਿਆ ਲੋਹਾ, ਲੋਹੇ ਦੇ ਗੁਰਸਿੱਖਾਂ ਨੇ ਕੜੇ ਬਣਾ ਲਏ। ਇਹ ਪਹਿਲੀ ਵਾਰ ਸੀ ਸਾਧ ਸੰਗਤ ਜੀ ਜਦੋਂ ਕੜੇ ਦਾ ਸਿੱਖੀ ਵਿੱਚ ਪ੍ਰਵੇਸ਼ ਹੋਇਆ। ਅਜੇ ਖਾਲਸੇ ਦੀ ਸਾਜਨਾ ਨਹੀਂ ਹੋਈ, ਖਾਲਸੇ ਦੀ ਸਾਜਨਾ ਵੇਲੇ ਤਾਂ ਸਾਰੇ ਕਕਾਰ ਸਨ, ਪਾਤਸ਼ਾਹ ਨੇ ਲਾਗੂ ਕਰ ਦਿੱਤੇ। ਗੁਰਸਿੱਖਾਂ ਨੇ ਕੜੇ ਬਣਾ ਕੇ ਆਪਣੇ ਹੱਥਾਂ ਵਿੱਚ ਪਾ ਲਏ। ਹੁਣ ਪਾਤਸ਼ਾਹ ਨੇ ਤਾਂ ਸਾਰੀ ਇਸ ਗੱਲ ਦੀ ਸੂਹ ਰੱਖੀ ਸੀ, ਬੰਦਾ ਪਿੱਛੇ ਛੱਡਿਆ ਹੋਇਆ ਸੀ ਵੀ ਕੀ ਹੋ ਰਿਹਾ। ਦੂਜੇ ਦਿਨ ਜਦੋਂ ਦੀਵਾਨ ਲੱਗਿਆ, ਪਾਤਸ਼ਾਹ ਨੇ ਉਹਨਾਂ ਗੁਰਸਿੱਖਾਂ ਨੂੰ ਖੜੇ ਕੀਤਾ, ਸਾਰੀ ਸੰਗਤ ਵਿੱਚ ਉਹਨਾਂ ਦੀ ਤਾਰੀਫ ਕੀਤੀ ਅਤੇ ਕਿਹਾ ਵੀ ਇਹਨਾਂ ਗੁਰਸਿੱਖਾਂ ਨੇ ਅੱਜ ਗੁਰੂ ਦੀ ਪ੍ਰੀਖਿਆ ਵਿੱਚੋਂ ਪਾਸ ਹੋ, ਇਹਨਾਂ ਸਿੱਖਿਆ ਨੇ ਜਿਹੜੀ ਪ੍ਰੀਖਿਆ ਦਿੱਤੀ ਪਾਸ ਹੋ, ਇਹਨਾਂ 'ਤੇ ਗੁਰੂ ਦੀ ਖੁਸ਼ੀ ਹੈ। ਅਤੇ ਇਹ ਜਿਹੜੇ ਕੜੇ ਇਹਨਾਂ ਨੇ ਹੱਥਾਂ ਵਿੱਚ ਪਾਏ ਨੇ ਨਾ, ਇਹਨ ਕੜਿਆਂ ਨੂੰ ਵਹਿਮ ਭਰਮ ਉੱਪਰ ਜਿੱਤ ਦੀ ਨਿਸ਼ਾਨੀ ਸਮਝੇ। ਸਿੱਖ ਕੋਈ ਵਹਿਮ ਭਰਮ ਨਹੀਂ ਕਰਦਾ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਸ਼ਗਨ ਅਪਸ਼ਗਨ ਅਤੇ ਸੁਕੋ ਲਗਾ ਜਿਸ ਚੀਤਨ ਆਇਆ। ਸ਼ਗਨ ਭਾਵ ਚੰਗਾ ਸਮਾਂ, ਅਪਸ਼ਗਨ ਭਾਵ ਮਾੜਾ ਸਮਾਂ। ਚੰਗੇ ਅਤੇ ਮਾੜੇ ਸਮੇਂ ਦੀ ਵਿਚਾਰ ਉਹੀ ਕਰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਯਾਦ ਨਹੀਂ ਰਹਿੰਦਾ, ਜਿਨ੍ਹਾਂ ਦੇ ਚਿੱਤ ਵਿੱਚ, ਜਿਨ੍ਹਾਂ ਦੀ ਯਾਦ ਵਿੱਚ ਪਰਮਾਤਮਾ ਹੈ, ਉਹ ਕਦੇ ਇਸ ਤਰ੍ਹਾਂ ਦੇ ਵਿਚਾਰ ਨਹੀਂ ਕਰਦੇ। ਉਹਨਾਂ ਵਾਸਤੇ ਸਾਰਾ ਸਮਾਂ ਇੱਕੋ ਜਿਹਾ। ਪਾਤਸ਼ਾਹ ਕਹਿੰਦੇ ਇਸ ਕੜੇ ਨੂੰ ਵਹਿਮ ਭਰਮ ਉੱਪਰ ਜਿੱਤ ਦੀ ਨਿਸ਼ਾਨੀ ਸਮਝਿਆ ਜਾਵੇ। ਅਤੇ ਉਸ ਤੋਂ ਬਾਅਦ ਜਦੋਂ ਖਾਲਸੇ ਦੀ ਸਾਜਣਾ ਕੀਤੀ ਪਾਤਸ਼ਾਹ ਨੇ, ਪੰਜ ਕਕਾਰ ਜਦੋਂ ਲਾਗੂ ਕੀਤੇ ਤਾਂ ਕੜਾ ਉਹਨਾਂ ਦੇ ਵਿੱਚ ਸ਼ਾਮਿਲ ਕਰ ਦਿੱਤਾ। ਹੁਣ ਪੰਜ ਕਕਾਰਾਂ ਵਿੱਚੋਂ ਦੋ ਕਕਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਸਿੱਖਾਂ ਦੇ ਕੋਲ ਹੈਗੇ ਨੇ, ਕੇਸ ਅਤੇ ਕੇਸਾਂ ਦੇ ਵਿੱਚ ਕੰਘਾ। ਦੋ ਕਕਾਰ ਛੇਵੇਂ ਪਾਤਸ਼ਾਹ ਦੇ ਸਮੇਂ ਲਾਗੂ ਹੋਏ, ਕਿਰਪਾਨ ਅਤੇ ਕਛਹਿਰਾ। ਇਹ ਪੰਜਵਾਂ ਕਕਾਰ, ਇਹ ਅਸੀਂ ਪ੍ਰੀਖਿਆ ਪਾਸ ਕਰਕੇ ਲਿਆ, ਇਹ ਸਾਡੇ ਲਈ ਡਿਗਰੀ ਹੈ, ਇਹ ਸਾਡਾ ਸਰਟੀਫਿਕੇਟ ਹੈ। ਇਹ ਕੜਾ ਹੱਥ ਵਿੱਚ ਪਾਇਆ ਨਾ, ਇਸ ਗੱਲ ਦੀ ਨਿਸ਼ਾਨੀ ਹੈ ਵੀ ਸਿੱਖ ਕੋਈ ਵਹਿਮ ਭਰਮ ਨਹੀਂ ਕਰ। ਪਰ ਉਸ ਵਕਤ ਅਫਸੋਸ ਹੁੰਦਾ ਜਦੋਂ ਇੱਕ ਪਾਸੇ ਤਾਂ ਆਪਾਂ ਕੜਾ ਪਾਇਆ ਪਰ ਦੂਜੇ ਪਾਸੇ ਨਾਲ ਵਹਿਮਾਂ ਦੀ ਨਿਸ਼ਾਨੀ, ਕਾਲੇ ਪੀਲੇ ਲਾਲ ਧਾਗੇ ਅਸੀਂ ਬੰਨੇ ਹੁੰਦੇ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਦੋ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ। ਇੱਕ ਵਿਅਕਤੀ ਇੱਕ ਸਮੇਂ 'ਤੇ ਇੱਕ ਹੀ ਬੇੜੀ ਵਿੱਚ ਸਵਾਰ ਹੋ ਸਕਦਾ, ਇੱਕ ਵਿਅਕਤੀ ਇੱਕ ਸਮੇਂ 'ਤੇ ਇੱਕ ਹੀ ਸਕੂਲ ਵਿੱਚ ਪੜ੍ਹ ਸਕਦਾ। ਇਸ ਕਰਕੇ ਆਪਾਂ ਬਾਣੀ ਦੇ ਨਾਲ ਜੁੜਨਾ ਹੈ, ਅਤੇ ਜਿਨ੍ਹਾਂ ਨੇ ਬਾਣੀ ਦੇ ਨਾਲ ਜੁੜ ਕੇ ਸਾਂਝ ਪਾਈ, ਪਾਤਸ਼ਾਹ ਉਹਨਾਂ ਨੂੰ ਫਿਰ ਇਹ ਡਿਗਰੀਆਂ ਅਤੇ ਸਰਟੀਫਿਕੇਟ ਦਿੰਦੇ ਨੇ। ਸਾਨੂੰ ਇਹ ਗੱਲ ਸਮਝ ਆ ਜਾਵੇ, ਅਸੀਂ ਬਾਣੀ ਦੇ ਨਾਲ ਜੁੜ ਜਾਈਏ, ਬਾਣੀ ਵਿੱਚੋਂ ਪ੍ਰਾਪਤੀਆਂ ਕਰ ਲਈਏ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕਿਸੇ ਸਰੀਰ ਨਾਲ ਨਾ ਜੋੜ ਕੇ ਬਾਣੀ ਨਾਲ ਜੋੜਨਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿਸੇ ਸਰੀਰ ਨਾਲ ਨਹੀਂ ਜੁੜਨਾ ਹੈ, ਕੇਵਲ ਬਾਣੀ ਦੇ ਨਾਲ, ਸ਼ਬਦ ਦੇ ਨਾਲ, ਉਪਦੇਸ਼ ਦੇ ਨਾਲ। ਨਾਨਕ ਕਹਿ ਕਰ ਕੇਵਲ ਨਾਮ ਆਪਾਂ ਬਾਰ ਬਾਰ ਇਸ ਪੰਕਤੀ ਦਾ ਜ਼ਿਕਰ ਕਰਦੇ ਹਾਂ। ਸੋ ਅਸੀਂ ਬਾਣੀ ਨਾਲ ਸਾਂਝ ਪਾਈਏ, ਬਾਣੀ ਨਾਲ ਜੁੜੀਏ, ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਸਾਰਿਆਂ ਨੂੰ ਇਹ ਸਮਰੱਥਾ ਬਖਸ਼ਣ ਕਿ ਅਸੀਂ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨ ਵਾਲੇ ਪਾਸੇ ਚੱਲ ਸਕੀਏ। ਸੱਚਮੁੱਚ ਜਦੋਂ ਸਾਡਾ ਜੀਵਨ ਇਸ ਪਾਸੇ ਚੱਲ ਜਾਏਗਾ, ਸਫਲਤਾ ਹੋ ਜਾਏਗੀ, ਤਾਂ ਸੱਚਮੁੱਚ ਬੜੀਆਂ ਪ੍ਰਾਪਤੀਆਂ। ਸਮੇਂ ਦੀ ਸਮਾਪਤੀ ਹੈ ਜੀ। ਕੋਟਾਨਕੋਟ ਸ਼ੁਕਰ ਸਤਿਗੁਰ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਇਹ ਸਮਰੱਥਾ ਬਖਸ਼ੀ। ਪਿਛਲੇ 13 ਦਿਨਾਂ ਤੋਂ ਆਪ ਸੰਗਤਾਂ ਦੇ ਨਾਲ ਸ਼ਬਦ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਮੌਕਾ ਦਿੱਤਾ ਪ੍ਰਬੰਧਕ ਸੱਜਣਾਂ ਨੇ। ਵਿਸ਼ੇਸ਼ ਤੌਰ 'ਤੇ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਸਾਹਿਬ ਸਰਦਾਰ ਧਨਵੰਤ ਸਿੰਘ ਜੀ, ਵੀਰ ਗੁਰਨਾਮ ਸਿੰਘ, ਵੀਰ ਚਰਨਜੀਤ ਸਿੰਘ, ਵੀਰ ਭਗਤ ਸਿੰਘ, ਸਾਰੇ ਪ੍ਰਬੰਧਕ, ਮੈਂ ਬਹੁਤਿਆਂ ਦਾ ਨਾਮ ਨਹੀਂ ਜਾਣਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੋਂ ਦੇ ਸਾਰੇ ਸਟਾਫ ਦਾ, ਹੈੱਡ ਗ੍ਰੰਥੀ ਸਾਹਿਬ ਭਾਈ ਗੁਰਦੀਪ ਸਿੰਘ ਜੀ, ਬਾਕੀ ਸਾਰੇ ਵੀਰਾਂ ਦਾ, ਬਹੁਤ ਵਧੀਆ ਤਰੀਕੇ ਦੇ ਨਾਲ 10-12 ਦਿਨ ਫਿਰਿਆਂ ਦਾ ਮੌਕਾ ਮਿਲਿਆ, ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰੀ ਸਾਂਝ ਸੰਭਾਲ ਕੀਤੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਅੱਜ ਦੇ ਦੋਨਾਂ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈਆਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਹਰਪਾਲ ਸਿੰਘ ਜੀ, MA ਲੁਧਿਆਣੇ ਤੋਂ, ਜੋ ਪਿਛਲੇ 2 ਵੀਕਾਂ ਤੋਂ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਆ ਰਹੇ ਹਨ। ਭਾਈ ਸਾਹਿਬ ਜੀ ਬੇਨਤੀ ਕਰ ਰਹੇ ਸਨ ਕਿ ਆਪਣੇ ਬੱਚਿਆਂ ਨੂੰ, ਗੁਰੂ ਪਿਆਰਿਓ, ਘਰਾਂ ਦੇ ਵਿੱਚ ਜੋ ਪੰਜਾਬੀ ਬੋਲਣੀ ਲਾਜ਼ਮੀ ਕਰਾਓ, ਕੋਸ਼ਿਸ਼ ਕਰੋ, ਉਹਨਾਂ ਨੂੰ ਇਹ ਵੀ ਬੇਨਤੀ ਕਰੋ ਕਿ ਗੁਰੂ ਘਰ ਆ ਕੇ ਵੀ ਜਿਹੜਾ ਹੈ ਐਟਲੀਸਟ ਪੰਜਾਬੀ ਜਿਹੜੀ ਹੈ ਉਹ ਬੋਲਣ, ਜ਼ਰੂਰ ਉਹਨਾਂ ਨੂੰ ਇਹ ਬੇਨਤੀ ਕਰਿਆ ਕਰੋ, ਕਿਉਂਕਿ ਇੱਥੋਂ ਜੋ ਪੰਜਾਬੀ ਦੇ ਸ਼ਬਦ ਜਿਹੜੇ ਉਹ ਸਿੱਖ ਕੇ ਜਾਂਦੇ ਆ, ਜ਼ਰੂਰ ਉਹਨਾਂ ਤੋਂ ਇਹ ਬੇਨਤੀ ਜਿਹੜੀ ਹੈ ਉਹ ਕਰਵਾਓ। ਬਾਕੀ ਭਾਈ ਸਾਹਿਬ ਜੀ ਦੇਖੋ ਬਹੁਤ ਪਿਆਰ ਵਿੱਚ ਜਿਹੜੀ ਸਤਿਗੁਰਾਂ ਦੀ ਗੱਲਬਾਤ ਕਰ ਰਹੇ ਸਨ ਪ੍ਰਕਾਸ਼ ਦਿਹਾੜੇ ਦੀ, ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਮੰਦਾਵਣੀ ਮਹੱਲਾ ਲਿਖ ਕੇ ਜੋ ਖਾਤਮੇ ਦੀ ਜੋ ਸਟੈਂਪ ਹੈ, ਜੋ ਸੀਲ ਲਾਈ ਹੈ, ਉਹ ਤੋਂ ਬਾਅਦ ਸਤਿਗੁਰੂ ਜੀ ਨੇ ਲਿਖਿਆ ਕਿ ਤੇਰਾ ਕੀਤਾ ਜਦ ਤੋਂ ਨਾਈ। ਭਾਈ ਸਾਹਿਬ ਜੀ ਕਹਿ ਰਹੇ ਸਨ ਕੋਈ ਛੋਟਾ ਜਿਹਾ ਹੀ ਕੰਮ ਕਰ ਦਈਏ, 36 ਵਾਰੀ ਉਹ ਗਣਾਈ ਦਾ ਕਿ ਇਹ ਕੰਮ ਜਿਹੜਾ ਮੈਂ ਕੀਤਾ, ਇਹ ਕੰਮ ਇਹ ਮੈਂ ਕੀਤਾ, ਅਤੇ ਸਤਿਗੁਰੂ ਜੀ ਜਿਹੜੇ ਕਰਨ ਕਾਰਨ ਹਾਰ ਹਨ, ਪਰਮੇਸ਼ਰ ਆਪ ਹੈ, ਉਹ ਕਹਿ ਰਹੇ ਹਨ ਕਿ ਤੇਰਾ ਕੀਤਾ ਜਦ ਤੋਂ ਨਾਈ, ਮੈਨੂੰ ਜੋ ਕਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਈ, ਆਪੇ ਤਰਸ ਪਿਓਈ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵਿਹਰਿਆ। ਇੱਕ ਵਾਰ ਫਿਰ ਤੋਂ ਸਮੁੱਚੀ ਗੁਰੂ ਘਰ ਦੀਆਂ ਸੰਗਤਾਂ ਵੱਲੋਂ, ਸਮੁੱਚੀ ਮੈਨੇਜਮੈਂਟ ਵੱਲੋਂ ਭਾਈ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੇ, ਜਿਵੇਂ ਪਹਿਲੇ ਦਾਸ ਨੇ ਦੱਸਿਆ ਹੈ ਕਿ ਆਉਣ ਵਾਲੇ ਵੀਕਐਂਡ 'ਤੇ ਆਪਣੇ ਗੁਰੂ ਘਰ ਵਿਖੇ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੈ ਉਹ ਹੋਣੀ ਹੈ ਸਵੇਰੇ 8 ਵਜੇ, ਨਿਸ਼ਾਨ ਸਾਹਿਬ ਜਿਹੜਾ ਚੜ੍ਹਾਇਆ ਜਾਏਗਾ ਆਉਣ ਵਾਲੇ ਐਤਵਾਰ। ਆਪ ਜੀ ਨੂੰ ਬੇਨਤੀ ਹੈ ਭਾਈ ਦੇਰ ਆਏ ਦਰੁਸਤ ਆਏ, ਬਹੁਤ ਸਮੇਂ ਦਾ ਅਕਾਲ ਤਖਤ ਨੇ ਜਿਹੜਾ ਜੋ ਕਲਰ ਨਿਸ਼ਾਨ ਸਾਹਿਬ ਦਾ ਹੋਣਾ ਚਾਹੀਦਾ ਹੈ ਉੱਤੇ ਅਸੀਂ ਬਹੁਤ ਅਵੇਸਲੇ ਰਹੇ ਹਾਂ, ਉੱਤੇ ਪਿੱਛੇ ਰਹੇ ਹਾਂ, ਪਰ ਉਹ ਨਿਸ਼ਾਨ ਸਾਹਿਬ ਦਾ ਜਿਹੜਾ ਉਹ ਕਲਰ ਹੈ ਆਉਣ ਵਾਲੇ ਵੀਕਐਂਡ 'ਤੇ ਚੜ੍ਹਾਇਆ ਜਾਵੇਗਾ। ਹੋਰ ਵੀ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹਨ ਜਾਣੇ ਅਣਜਾਣੇ ਦੇ ਵਿੱਚ ਇੱਥੋਂ ਹੁੰਦੀਆਂ ਰਹੀਆਂ ਬਹੁਤ ਸਮੇਂ ਦੇ ਵਿੱਚ, ਉਹਦੀ ਕਰੈਕਸ਼ਨ ਜਿਹੜੀ ਹੈ ਜ਼ਰੂਰ ਉਹ ਹੌਲੀ ਹੌਲੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਹੋਏਗੀ। ਆਓ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਨੂੰ ਜੋ ਗੁਰੂ ਘਰ ਦੀ ਬਖਸ਼ਿਸ਼ ਹਜ਼ੂਰੀ ਸਿਰੋਪਾ ਹੈ, ਸਿਰੋਪਾ ਉਹਦੀ ਦਾਤ ਜਿਹੜੀ ਹੈ, ਭਾਈ ਗੁਰਦੀਪ ਸਿੰਘ ਜੀ ਆਪਣੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਭੇਟਾ ਕਰਨਗੇ। ਭਾਈ ਸਾਹਿਬ ਜੀ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਰੋਗਤਾ, ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਬਲ ਉੱਦਮ ਅਤੇ ਉਤਸ਼ਾਹ ਬਖਸ਼ਣ। ਅੱਗੇ ਤੋਂ ਵੀ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਜਦੋਂ ਅਗਲੀ ਫੇਰੀ ਦੇ ਵਿੱਚ ਵੀ ਜ਼ਰੂਰ ਐਲਸਬਰਾਟੇ ਦੀਆਂ ਸੰਗਤਾਂ ਨੂੰ ਟਾਈਮ ਦੇ ਕੇ ਨਿਵਾਜਣਗੇ। ਆਓ ਉਹਨਾਂ ਨੂੰ ਸਿਰੋਂ ਪਾਓ ਦੀ ਦਾਤ ਜਿਹੜੀ ਹੈ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦਿੱਤੀ ਜਾਏਗੀ। ਬੁੱਲੇ ਸੋ ਨਿਹਾਲ, ਦੋ 3 ਔਰ 4 ਅਕਤੂਬਰ ਜੋ ਆਉਣ ਵਾਲਾ ਹੈ, ਸ਼ੁੱਕਰਵਾਰ, ਸ਼ਨੀਵਾਰ ਔਰ ਐਤਵਾਰ, ਸਤਿਗੁਰੂ ਜੀ ਦੇ ਦਰ ਕਰਦੇ ਅਨੰਨ ਸੇਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਇਹਨਾਂ ਦਾ ਜੋ ਜਨਮ ਦਿਹਾੜਾ ਆਪਾਂ ਆਪਣੇ ਗੁਰੂ ਘਰ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਹਨ। 2 ਦਿਨ ਵਾਸਤੇ ਸ਼ਨੀਵਾਰ ਔਰ ਐਤਵਾਰ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਦਾ ਬਹੁਤ ਹੀ ਚੜ੍ਹਦੀ ਕਲਾ ਵਾਲਾ ਕਵੀਸ਼ਰੀ ਜਥਾ ਹੈ, ਉਹਨਾਂ ਨੇ ਹਾਜ਼ਰੀ ਭਰਨੀ ਹੈ। ਭਾਈ ਜ਼ਰੂਰ ਆਪ ਜੀ ਸ਼ਾਮ ਦੇ ਦੀਵਾਨਾਂ ਵਿੱਚ ਔਰ ਐਤਵਾਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਆਉਣ ਵਾਲਾ ਜੋ ਵੀਕਐਂਡ ਹੈ, ਥੱਲੇ ਡੈਮ ਰੋਡ 'ਤੇ ਜਿਹੜੀ ਸਟਰੋਲ ਪਰੇਡ ਹੋ ਰਹੀ ਹੈ, ਉਹਦੇ ਕਰਕੇ ਜਿਹੜੀ ਹੈ ਉਹ ਸਟਰੀਟ ਬੰਦ ਹੋਏਗੀ। ਆਪ ਜੀ ਨੂੰ ਬੇਨਤੀ ਹੈ ਭਾਈ ਇੱਧਰੋਂ ਕਾਰ ਬਾਸ਼ ਜਿਹੜੀ ਹੈ ਉਸ ਪਾਸਿਓਂ ਆਪ ਚੜ੍ਹ ਕੇ ਜਿਹੜਾ ਹੈ ਗੁਰੂ ਘਰ ਵਿਖੇ ਆਉਣਾ, ਔਰ ਉੱਧਰੋਂ ਹੀ ਜਿਹੜਾ ਹੈ ਆਪਾਂ ਨੂੰ ਵਾਪਸ ਜਿਹੜਾ ਉਹ ਜਾਣਾ ਪਏਗਾ, ਕਿਉਂਕਿ ਜਿਹੜੇ ਦੋਨੋਂ ਏਜੰਟ ਹੈ ਐਲ ਪੋਰਟਲ ਦਾ, ਇਹ ਸਾਰੇ ਜਿਹੜੇ ਏਜੰਟ ਜਿਹੜੇ ਹਨ ਇਹ ਬੰਦ ਹੋਣੇ ਹਨ। ਇਹ ਆਪ ਜੀ ਨੂੰ ਬੇਨਤੀ ਹੈ, ਜ਼ਰੂਰ ਆਪ ਜੀ ਨੇ ਨੋਟ ਕਰਨਾ। ਆਉਣ ਵਾਲਾ ਜੋ ਐਤਵਾਰ ਹੈ ਗੁਰੂ ਘਰ ਵਿਖੇ ਜੋ ਆਉਣ ਲਈ ਆਪਾਂ ਨੂੰ ਡੈਮ ਰੋਡ ਕਾਰ ਵਾਸ਼ ਦੇ ਲਾਗਿਓਂ ਜਿਹੜਾ ਫਰੀਵੇਅ ਦੇ ਲਾਗੇ ਹੈ ਉੱਥੋਂ ਦੀ ਚੜ੍ਹ ਕੇ ਗੁਰੂ ਘਰ ਵਿਖੇ ਆਉਣਾ ਪਏਗਾ। ਆਓ ਬੇਨਤੀ ਕਰਾਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ, ਉਹ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ, ਉਪਰੰਤ ਜੋ ਹੈ ਆਉਣ ਵਾਲਾ ਪ੍ਰੋਗਰਾਮ ਦੱਸਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਅਰਦਾਸ ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।

ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ।

ਤਾਂ ਪਈਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਅਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾਰ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਗੁਰਧਾਗ ਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਗੁਰੂ ਘਰ ਵਿਖੇ ਦਿਨ ਐਤਵਾਰ ਦੇ ਦੀਵਾਨ ਸਜੇ ਮਹਾਰਾਜ ਜੀਓ, ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਚੌਪੇ ਸਾਹਿਬ ਜੀ ਦੀ ਬਾਣੀ ਦੇ ਜਾਪ, ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ, ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕਸਾਲ ਸੋਚ ਪਵਿੱਤਰ ਆਉਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ, ਬੀਬੀ ਗੁਰਦਿਆਲ ਕੌਰ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ, ਭਾਈ ਜਸਵੀਰ ਸਿੰਘ ਜੀ ਬੇਦੀ ਵੱਲੋਂ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ, ਭਾਈ ਪਰਮਿੰਦਰ ਸਿੰਘ ਸੋਮਲ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ, ਕੈਲਮ ਪੰਧੇਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭਾਈ ਮਹਿੰਦਰਪਾਲ ਸਿੰਘ ਪੱਟੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ, ਕਾਰੋਬਾਰਾਂ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਪਾਤਸ਼ਾਹ ਜੀਓ। ਭਾਈ ਭਾਵਕਰਨ ਸਿੰਘ ਬੀਬੀ ਗੁਰਸਿਮਰਨ ਕੌਰ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਖਸ਼ਿਸ਼ ਕਰਨਾ ਪਾਤਸ਼ਾਹ ਜੀ, ਰਹਿਮਤਾਂ ਕਰਨੀਆਂ। ਬੀਬੀ ਤ੍ਰਿਪਤਾ ਸ਼ਰਮਾ ਨੂੰ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਸਮੂਹ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ, ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ, ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਬਿਲਡਿੰਗਾਂ ਵਾਸਤੇ ਮਾਇਆ ਭੇਟਾ ਕੀਤੀ, ਸਭ ਦੀਆਂ ਸੇਵਾਵਾਂ ਹਾਜ਼ਰੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ। ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ। ਪਾਵਨ ਅਤੇ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਮਹਾਰਾਜ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ। ਸਮੂਹ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਆਪਣੇ ਦਰਦੀਆਂ ਸੇਵਾਵਾਂ ਆਪ ਮਿਹਰਾਂ ਭਰਿਆ ਹੱਥ ਸਿਰ 'ਤੇ ਰੱਖ ਕੇ ਆਪ ਬਖਸ਼ਿਸ਼ ਕਰਕੇ ਕਰਵਾ ਲੈਣੀਆਂ, ਬਿਰਧ ਬਣ ਦੀ ਲਾਜ ਰੱਖਣੀ ਮਹਾਰਾਜ ਜੀਓ। ਕਿਰਪਾ ਕਰੋ ਪਾਤਸ਼ਾਹ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ।